ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹਿ ਸਮਾਏ ਵੱਡੀ ਮੇਰੀ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾਂ ਪੁਰਖਾਂ ਕੀਆਂ ਵਡਿਆਈਆ

ਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾਉ, ਕੋਇ ਨ ਕਿਸ ਕੀ ਧਰਿਆ, ਸਿਰ ਸਿਰ ਰਜਕ ਸੰਭਾਹੀ ਠਾਕੁਰ, ਕਾਹੀ ਮਨ ਭਉ ਕਰਿਆ। ਉਡੇ ਉਡਿਆ ਵੈਸਾ ਕੋਸਾ, ਤਿਸ ਪਾਛੈ ਬਚਰੇ ਛੜਿਆ, ਤਿਨ ਕਵਣ ਖਲਾ ਵੈ ਕਵਣ ਚੁਗਾ ਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ,

ਪ੍ਰਸਾਦ ਸੋ ਪੁਰਖ ਨਿਰੰਜਨੋ ਹਰ ਪੁਰਖ ਨਿਰੰਜਨੋ ਹਰ ਅਗਮ ਅਗਮ ਉਪਾਰਾ ਸਭ ਧਿਆਵੈ ਹੈ ਸਭ ਧਿਆਵੈ ਹੈ ਤੁਧ ਜੀ ਹਰ ਸੱਚੇ ਸਿਰ ਜਨਹਾਰਾ ਸਭ ਜੀਤ ਮੜ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵੋ ਸੰਤੋਹ ਜੀ ਸਭ ਦੁੱਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਮਨ ਅੰਤਰ ਜੀ ਹਰ ਇੱਕ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ

ਗੁਣਿਆ ਖਬਖਾਣਾ ਜੋ ਸੇਵਾ ਹੈ ਜੋ ਸੇਵਾ ਹੈ ਤੁਲਜੀ ਜਾ ਨਾਨਕ ਤਿੰਨ ਕੁਰਬਾਣਾ ਹਰ ਧਿਆਵੈ ਹੈ ਤੁਲਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਾਏ ਜਿਨ ਹਰ ਧਿਆਇਆ ਜੀ ਤਿੰਨ ਤੋਟੀ ਜਮ ਕੀ ਫਾਸੀ ਜਿਨ ਨਿਰਭਾਉ ਜਿਨ ਹਰ ਨਿਰਭਾਉ ਧਿਆਇਆ ਜੀ ਤਿਨ ਕਾ ਪਹੁ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ

ਅਖੰਡ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਦ ਜੇਵੜ ਅਵਰਣ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰ ਹੈ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਦੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਾਈ ਕਾ ਜਨੋਈ ਆਸਾ ਮਹੱਲਾ ਚੌਥਾ।

ਰਤਨ ਪਾਇਆ। ਗੁਰਮੁਖ ਨਾਦਾ ਮਨ ਮੁਖ ਗਵਾਇਆ, ਉਂਤਦੇ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆ ਵੋ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ।

ਕੋਈ ਤੂੰ ਕਰ ਕਰ ਵੇਖ ਜਨ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵ ਰੜਾਏ ਪਹਿਲੇ ਨਿਵਾਸਾ ਪਾਣੀ ਪਾਵਕ ਤਨਹ ਕੀਆ

ਜਬਹੁ ਸੁਖੀ ਬਸਾਈ ਮੋਰੋ ਪਰਿਵਾਰ ਸੇਵਕ ਸਿੱਖ ਸਭੈ ਕਰਤਾਰਾ ਮੋਰ ਛਾ ਨਿਜ ਕਰ ਦੈ ਕਰਿਐ ਸਭੈਨ ਕੋ ਆਜ ਸੰਘਲਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਾ ਪਿਆਸਾ ਤੁਮਹਿ ਛਾੜ ਕੋਈ ਅਵਰ ਨ ਤਿਹਾਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਣ ਚੁਣ ਸਤਰ ਹਮਾਰੇ ਮਾਰੀਆ ਹੈ ਆਪ ਹਾਦੈ ਮੁਝ ਅਬਰਿਆ ਮਰਨ ਕਾਲ ਕਾ ਤ੍ਰਾਸ ਨਮਰਿਆ ਊ ਜੋਸਦਾ ਹਮਾਰੀ ਪੱਛਾ ਸ੍ਰੀ ਅਸ ਧੁਜਿਓ ਕਰਿਓ ਰੱਛਾ ਰੱਖ ਲਿਹੋ ਮੁਹਿ ਰੱਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰ ਦਾਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਅਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ

ਕਹੋ ਸਿਮਟ ਭਵ ਸ਼ੰਕਰ ਕਾਠਾ। ਸਿਕਰੀ ਸ੍ਰੇਸ਼ਟ ਦਿਖਾਏ ਅਚੰ ਭਵ ਆਦ ਜੁਗਾਦ ਸਰੂਪ ਸੁਜਮ ਪਹੁ। ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾੜੂ ਸਿੱਖ ਸੰਘਰੋ ਦੋਟ ਜਿਤੇ। ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ। ਜੇ ਅਸ ਧੋਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤੁਹਾ ਮਰੇ। ਪੁਰਖ ਜਮਨ ਪਗ ਭਰੇ ਤਿਹਾਰੇ ਤਿਨਕੇ ਤੁਮ ਸੰਕਟ ਸਮਟਾਰੇ। ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨ ਹੈ। ਰੱਛਾ ਹੋਇ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਅਰੰਤ ਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕਿ ਤਾਪ ਤਨਕ ਮੈਂ ਹੈ ਹਰਿ ਹੋ। ਰਿਦ ਸਿਧ ਕਰਮ ਸਭ ਹੋਈ ਦੁੜ ਛਾ ਸਭ ਸਕੈ ਨਾ ਕੋਈ। ਇੱਕ ਬਾਰ ਜਿੰਤ ਮੈਂ ਸੰਭਾਰਾ ਕਾਲ ਪਾਸ ਦੇ ਤਾਹੂੰ ਬਾਰਾ।

ਸਰਬ ਠੋਰ ਮੋਹ ਸਹਾਈ ਦੁਸ਼ ਦੁੱਖ ਤੇ ਲਿਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਅਨ ਕੋ ਚੈ ਕਰਤਾ ਸ੍ਰੀ ਅਸਤੁਜ ਜਾ ਪਹੇ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਵਾਂਛਿਤ ਫਲ ਪਾ ਵੈਸੋਈ ਦੁਖ ਨਤ ਸਭ ਆਪਤ ਕੋਈ ਅੜਿਲ

ਕਰ ਤੋਹੇ ਆਪਣਾ ਜਾਨੂ ਕਰੂ ਪ੍ਰਤਪਾਰਾ ਤੂੰ ਸਾਹਿ ਮੈਂ ਕਿੰਕਰ ਥਾਰਾ ਦਸ ਜਾਣਦਾ ਹੱਥ ਉਬਾਰੂ ਹਮਰੇ ਸਭ ਬੈਰੀਨ ਸੰਘਾਰੋ ਪ੍ਰਥਮ ਤਰੋ ਭਗਵਤ ਕੋ ਧਿਆਨਾ ਬਹੁਰ ਕਰੋ ਕਬਿਤਾ ਬਿਦ ਨਾਨਾ ਕ੍ਰਿਸ਼ਨ ਜਥਾ ਮਤ ਚਰਿਤਰੋ ਚਾਰੋ ਚੁੱਕ ਹੋਏ ਕਬਲਿਹੁ ਸੁਧਾਰੋ ਕਬਿਉ ਬਾਚੋ ਦੋਹਰਾ ਜੋ ਨਿਜ ਬ੍ਰਹਮ ਸੋ ਕਹਾ ਸੋ ਕਹੋ ਜਗ ਮਾਹੇ ਜੋ ਤੇ ਪ੍ਰਭ ਕੋ ਧਿਆਏ ਹੈ ਅੰਤ ਸੁਰ ਕੋ ਜਾਹੇ ਦੋਹਰਾ ਹਰ ਹਰ ਜਣ ਦੋਈ ਇੱਕ ਹੈ ਬੇਵਿਚਾਰ ਕਛ ਨਾਹੀ ਜਲ ਤੇ ਉਪਤ ਰੰਗ ਜਾਉ ਜਲ ਹੀ ਵਿਖਾ ਸਮਾਜ ਦੋਹਰਾ ਜਬ

ਦੋਹਰਾ ਠਾੜ ਪਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚਲਾਏ ਤਬ ਜਗਤ ਮੈਂ ਜਬ ਤੁਮ ਕਰੋ ਸਹਾਈ ਦੋਹਰਾ।

ਚਾਉ ਪਈ। ਜੋ ਇਹ ਕਥਾ ਸੁਣੈ ਅਰ ਗਾਵੈ, ਦੁੱਖ ਪਾਪ ਤਿਹ ਨਿਕਣੇ ਆਵੈ। ਬਿਸਨ ਭਗਤ ਕੀ ਇਹ ਫਲ ਹੋਈ, ਆਦਬਿਆ ਸੁਸਕਰ ਨ ਕੋਈ। ਸਮਤ 1750

ਸਤਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਐ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿੱਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰਕਣ ਪਾਇਆ ਤੁਜਨ ਕਾਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਅਨਦ ਸੁਣਹੋ ਵਡ ਭਾਗੀ ਉਹ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ

ਪਿਓਈ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀ ਬੈ ਹਰਿਆ।

ਚਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਰਾਏ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੇ ਸਾਧ ਸਿੰਘ ਜੀ ਸਮੇਂ ਦੇ ਲਿਹਾਜ਼ ਨਾਲ ਕੀਰਤਨ ਦੀ ਸਮਾਪਤੀ ਹੋਈ ਹੈ ਜੀ। ਕੀਰਤਨ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਹੁਣ ਆਪਦੇ ਸਨਮੁੱਖ ਸਤਿਕਾਰਯੋਗ ਗਿਆਨੀ ਦਰਸ਼ਨ ਸਿੰਘ ਜੀ ਚੱਲ ਰਹੀ ਗੁਰਬਾਣੀ ਦੀ ਲੜੀਵਾਰ ਵਿਚਾਰ ਗੁਰੂ ਇਤਿਹਾਸ ਦੀ ਕਥਾ ਅੱਜ ਨੂੰ ਸਰਵਣ ਕਰਾਉਣਗੇ ਜੀ। ਸੋ ਜਿੰਨੇ ਵੀ ਸਤਸੰਗੀ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ ਪਿਆਰ ਸਾਹਿਬ ਗੁਰੂ ਫਤਿਹ ਪ੍ਰਵਾਨ ਕਰੋ ਜੀ।

नमो चरण अरविंद जिसमें अमृत ज्ञान है मानक भगत वैराग

0: समहित मित मित पुरथ फिर जब राज साज सिंह भै दराज आयो।
1: वाहिगुरु जी का खालसा वाहिगुरु जी की फतेह। पतित पावन भगत वच्छल करुणा निदान गुरु गरीब निवाज श्री गुरु ग्रंथ साहिब महाराज सच्चे पातशाह जी दी पावन पवित्र गोछ विच सुभाईमान जुड़ मिल बैठी गुरु प्यारी गुरु की साजी निवाजी साध संगत जीओ। सतगुरां दी अपार रहमत बख्शिश सदका वडभागी गुरसिख संगतां गुरु दरबार अंदर सज रहे सुंदर दीवाना विच सुभाईमान हो के सतगुरां दे पावन पवित्र दर्शन दी दारे अमृत बाणी रस पिन्ना शब्द कीर्तन सत्कार योग रागी जत्थे दी मुबारक रसना तो सरवण करके मिले हुए अमोलक मनुखा जन्म दे सवासां घड़ियां समय नूं सफल बना रहे जो पावन सिख इतिहास 18वीं सदी दा पंथ खालसे दी किन्नी सोहनी जीवन शैली सी चढ़दी कला सी उस वेले दे प्रसंग कवि जी बयान कर रहे ने। जदों पहला तां ओह जाई समा सी सबर संतोख नाल फिर मिसलां बनियां राज साज आ गया आपो अपने इलाके जिहड़े मल लए अमीरी आउण ते भी राज साज आउण ते भी सोहना चढ़दी कला वाला जीवन सी। फिर महाराजा रणजीत सिंह दे वेले किहो जे सिख सन ये सारा प्रसंग कवि जी दे रहे ने। पिछे जिहड़े सन खालसा साजन तो लै के मिसलां तक 35 तक सो सन 1735 ईस्वी तक उन्हां दा सोहना हाल कवि जी ने अपने सामने साध संग जी रखिया है। जिवें अगे प्रसंग आ रहा खालसा राज तों पहलां दे ते मिसलां दा जोर पै गया सी आपो अपने इलाके वंड लए सी राज सिखां दा उस वेले दा भी कवि जी एक कवित लिख रहे ने सवैया ਜਿਵੇਂ ਪ੍ਰਸੰਗ ਆ ਰਿਹਾ ਸਰਵਣ ਕਰਨਾ ਕਰੀਏ ਜੀ।
0: ਫਿਰ ਜਬ ਰਾਜ ਸਾਜ ਸਿੰਘ ਨੇ ਪੈਥਾ ਦਰਾਜ ਆਇਆ।
1: ਫਿਰ ਜਦੋਂ ਸਿੰਘਾਂ ਦੇ ਕੋਲ ਬਹੁਤ ਜ਼ਿਆਦਾ ਕੁਰਬਾਨੀਆਂ ਤੋਂ ਬਾਅਦ ਦ੍ਰਿੜਤਾ ਨਾਲ ਜਦੋਂ ਲੜਦੇ ਰਹੇ ਭਿੜਦੇ ਰਹੇ ਮੁਗਲਾਂ ਨਾਲ ਪਠਾਣਾਂ ਨਾਲ ਦੁਰਾਨੀਆਂ ਨਾਲ ਤਾਂ ਉਸ ਵੇਲੇ ਜੋ ਨਾਰਾ ਲਾਉਂਦੇ ਸੀ ਰਾਜ ਕਰੇਗਾ ਖਾਲਸਾ ਸੋ ਫਿਰ ਜਬ ਰਾਜ ਸਾਜ ਸਿੰਘਨ ਪੈਥਾਦ ਰਾਜ ਆਇਓ। ਫਿਰ ਜਦੋਂ ਰਾਜ ਸਾਜ ਸਿੰਘਾਂ ਦੇ ਕੋਲ ਬਹੁਤ ਜ਼ਿਆਦਾ ਆ ਗਿਆ ਇਲਾਕੇ ਜਿਹੜੇ ਮੱਲ ਲਏ
0: ਕਾਜ ਹੋਣ ਲੱਗੇ ਸਾਜ ਕੈ ਗੁਰੂ ਰਥੇ।
1: ਫਿਰ ਸਾਰੇ ਕੰਮ ਸੌਖੇ ਹੋਣ ਲੱਗ ਗਏ ਅਤੇ ਭਾਵੇਂ ਕੰਮ ਜਿਹੜੇ ਸੀ ਉਹ ਗੁਰੂ ਰਥੇ ਗਰੂਰ ਵਾਲੇ ਥੇ ਗੁਮਾਨ ਵੀ ਸੀ ਫਿਰ ਛਾਤੀ ਦੇ ਜ਼ੋਰ ਨਾਲ ਕੰਮ ਹੁੰਦੇ ਸੀ ਸਿੱਖਾਂ ਦੇ।
0: ਆਪੇ ਸਿੰਘੀ ਰੀਤ ਪ੍ਰੀਤ ਪਾਰ ਤੇ ਪ੍ਰਤੀਤ ਰਹੇ।
1: ਰਾਜੇ ਹੋ ਕੇ ਸਿੰਘ ਅਮੀਰ ਹੋ ਕੇ ਵੀ ਕਹਿੰਦੇ ਪਰ ਇੱਕ ਗੱਲ ਸੀ ਵੀ ਜਿਹੜੀ ਸਿੱਖੀ ਦੀ ਮਰਿਆਦਾ ਸੀ ਸਿੱਖੀ ਰਹਿਤ ਸੀ ਪ੍ਰੀਤ ਪਾਪ ਅਤੇ ਪ੍ਰਤੀਤ ਰਹੇ ਉਹ ਬੜੇ ਪਿਆਰ ਨਾਲ ਪਾਲਦੇ ਸੀ ਸਿੱਖੀ ਨੂੰ ਕਿਸੇ ਤਰ੍ਹਾਂ ਦੀ ਰਹਿਤ ਮਰਿਆਦਾ ਵਿੱਚ ਕੋਈ ਆਂਚ ਨਹੀਂ ਆਉਣ ਦਿੰਦੇ ਸੀ ਪੂਰੇ ਭਰੋਸੇ ਨਾਲ ਮਹਾਰਾਜ ਦੇ ਉੱਪਰ ਸਿੱਖੀ ਦੇ ਉੱਪਰ ਭਰੋਸਾ ਕਰਕੇ ਰਹਿੰਦੇ ਸਨ।
0: ਸੁਧ ਚੀਤ ਸਮਹਿਤ ਮੀਤ ਮੀਤ ਪੁਰਥ
1: ਸੋ ਚਿੱਤ ਸੁਧ ਸੀ ਸੁਧ ਚੀਤ ਚਿੱਤ ਵਿੱਚ ਵੱਲ ਫਰੇਬ ਕੋਈ ਨਹੀਂ ਸੀ ਮਹੀਤ ਮੀਤ ਮੀਤ ਪੁਰਥ ਵੱਡੇ ਮਿੱਤਰਾਂ ਦੇ ਮਿੱਤਰ ਸਨ ਜਿਹੜਾ ਕੋਈ ਮਿੱਤਰਤਾ ਹੀ ਪਾਉਂਦਾ ਸੀ ਨਿਭ ਕੇ ਆਉਂਦਾ ਸੀ ਉਹਦੇ ਬਹੁਤ ਜ਼ਿਆਦਾ ਮਿੱਤਰ ਹੁੰਦੇ ਸੀ ਜਿਹੜਾ ਕੋਈ ਝੁੱਕ ਕੇ ਆਉਂਦਾ ਸੀ ਉਹਨੂੰ ਮਿੱਤਰ ਬਣਾਉਂਦੇ ਸੀ ਜਿਹੜਾ ਫੜ ਕੇ ਆਉਂਦਾ ਸੀ ਉਹਨੂੰ ਝਾੜ ਦਿੰਦੇ ਸਨ।
0: ਦੇਵਤੇ ਕਮਾਈ ਮੈਂ ਸੇ ਦਸ ਵੰਦ ਗੁਰੂ ਹੇਤ
1: ਤੇ ਆਪਣੀ ਸਭ ਕੋਈ ਸਿੱਖ ਰਾਜੇ ਹੁੰਦਿਆਂ ਵੀ ਆਪਣੀ ਕਮਾਈ ਵਿੱਚੋਂ ਆਮਦਨ ਵਿੱਚੋਂ ਗੁਰੂ ਮਹਾਰਾਜ ਦੇ ਵਾਸਤੇ ਦਸਵੰਧ ਕੱਢਦੇ ਸੀ ਸਾਰੇ ਦਸਵਾਂ ਹਿੱਸਾ ਜੇ 10,000 ਰੁਪਈਆ ਕਮਾਈ ਹੈ ਵੱਟਤਾ ਤਾਂ 1,000 ਗੁਰੂ ਘਰ ਰੱਖ ਲੈਣਾ। ਦਸਵਾਂ ਹਿੱਸਾ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਗਿਆ ਕੀਤੀ ਹੈ ਗੁਰਸਿੱਖ ਨੂੰ, ਖਾਲਸੇ ਨੂੰ, ਵੀ ਦਸਵੰਧ ਕੱਢਣਾ ਹੈ। ਸਮੇਂ ਦਾ ਵੀ ਦਸਵੰਧ 24 ਘੰਟਿਆਂ 'ਚੋਂ 2.5 ਘੰਟੇ ਸੇਵਾ ਸਿਮਰਨ ਹੋਵੇ ਘੱਟ ਤੋਂ ਘੱਟ, ਅਤੇ ਮਾਇਆ ਦਾ ਵੀ ਦਸਵੰਧ ਕੱਢਣਾ ਹੈ। ਅਤੇ ਦੇਵਤੇ ਕਮਾਈ ਮੈਂ ਸੇ ਦਸਵੰਧ ਗੁਰੂ ਹੇਤ, ਕਵੀ ਜੀ ਲਿਖ ਰਹੇ ਨੇ ਸਾਧ ਸੰਗਤ ਜੀ ਵੀ ਗੁਰੂ ਦੇ ਵਾਸਤੇ ਦਸਵਾਂ ਹਿੱਸਾ ਕਮਾਈ ਵਿੱਚੋਂ ਦਸਵੰਧ ਪੂਰਾ ਦਾਨ ਕੱਢਦੇ ਸਨ, ਸੇਵਾ ਕਰਦੇ ਸਨ।
0: ਆਸਨ ਬਸਨ ਸਿੱਖ ਸਾਧਨ ਕਰੂ ਰਥੇ,
1: ਤੇ ਇਸ ਤਰੀਕੇ ਨਾਲ ਹੋਰ ਵੀ ਸਿੱਖ ਸਾਧੂ ਜਿਹੜੇ ਹੁੰਦੇ ਸੀ ਰਮ ਤੇ ਤਿਆਗੀ ਵਿਰਾਗੀ, ਘਰ ਬਾਰ ਜਿਹਨਾਂ ਛੱਡੇ ਹੁੰਦੇ ਸੀ, ਉਹਨਾਂ ਸਿੱਖ ਸਾਧੂਆਂ ਨੂੰ ਆਸਨ ਬਸਨ ਆਸਨ ਭੋਜਨ ਵੀ ਖਵਾਉਂਦੇ ਸੀ, ਫਿਰ ਸੋਹਣੇ ਸੋਹਣੇ ਵਸਤਰ ਨੂੰ ਜੋ ਲੋੜ ਹੁੰਦੀ ਸੀ ਉਹਨਾਂ ਨੂੰ ਵੀ ਸੁੰਦਰ ਵਸਤਰ ਅਤੇ ਭੋਜਨ ਛਕਾਉਂਦੇ ਸੀ, ਸੇਵਾ ਕਰਦੇ ਸਨ।
0: ਸੂਰੇ ਥੇ ਉਦਾਰੇ ਪੂਰੇ ਕੂਰੇ ਨਾ ਕਰੂ ਰਹਿ ਪਾਵੇ,
1: ਬਹੁਤ ਭਾਰੀ ਵੱਡੇ ਸੂਰਮੇ ਸੀ ਜਿੱਥੇ ਛਪਾਈ ਸਨ ਉੱਥੇ ਉਦਾਰ ਚਿੱਤ ਸੀ, ਦਾਨ ਸਖੀ ਚਿੱਤ ਸੀ, ਖੁੱਲ੍ਹੇ ਦਿਲ ਵੱਲ ਪੂਰੇ ਸਨ, ਪੂਰੇ ਨਾ ਕਰੂ ਝੂਠੇ ਨਹੀਂ ਸਨ, ਝੂਠ ਨਹੀਂ ਬੋਲਦੇ ਸੀ ਅਤੇ ਨਾ ਹੀ ਨਿਰਦੈ ਸਨ, ਦਇਆਵਾਨ ਵੀ ਬਹੁਤ ਸਨ ਸੂਰਮੇ ਹੁੰਦੇ ਹੋਇਆਂ ਵੀ। ਨਹੀਂ ਤਾਂ ਜਿਹਦੇ ਕੋਲ ਰਾਜ ਆ ਜੇ ਅਤੇ ਬਹਾਦਰ ਸੂਰਮਾ ਹੋਵੇ ਦੂਜੇ ਨੂੰ ਕੀ ਗਿਣਦਾ ਵਾ, ਸੋ ਉਹ ਕਹਿੰਦਾ ਦੋ ਮਰੋਏ ਇਹਦੀ ਵੀ ਨੱਪ ਲਓ ਜੋ ਕੁਝ ਆ ਖੋਲੋਏ ਤੂੰ, ਐਸਾ ਨਹੀਂ ਸੀ ਦਇਆਵਾਨ, ਉਹ ਖਾਲਸੇ ਵਾਲੇ ਗੁਣ ਜਿਹੜੇ ਆ ਉਹ ਪੂਰੇ ਸਨ।
0: ਠੌਰ ਠੌਰ ਨੂਰ ਹੀ ਕੇ ਪੂਰਾ ਜਿਸ ਸੋ ਜਹੂਰਾ ਥੇ,
1: ਸੋ ਠੌਰ ਠੌਰ ਨੂਰ ਹੀ ਕੇ ਪੂਰਾ ਸੋ ਜਹੂਰਾ ਥੇ, ਥਾਵਾਂ ਥਾਵਾਂ 'ਤੇ ਐਸੇ ਸਿੰਘ ਜਿਹੜੇ ਇਲਾਕੇ ਵੰਡ ਕੇ ਰਾਜ ਕਰਦੇ ਸੀ, ਜਥੇਦਾਰ ਛੋਟੇ ਜਥੇਦਾਰ ਵੱਡੇ ਮੁਖੀ ਮਿਸਲਾਂ ਦੇ, ਉਹ ਥਾਵਾਂ ਥਾਵਾਂ 'ਤੇ ਨੂਰ ਦੇ ਨਾਲ ਪੂਰੇ, ਨੂਰ ਵਰਦਾ ਸੀ ਚਿਹਰਿਆਂ 'ਤੇ ਜਦੋਂ ਲੋਕ ਵੇਖਦੇ ਸੀ ਉਹਦੇ, ਕਹਿੰਦੇ ਵਾਹ ਵਾਹ ਵਾਹ ਪਾਤਸ਼ਾਹ ਰੱਬ ਦਾ ਰੂਪ ਹੀ ਆ ਰਿਹਾ, ਸੋ ਜਹੂਰਾ ਇੱਥੇ ਪ੍ਰਗਟ ਹੀ ਨੂਰ ਹੀ ਨੂਰ ਵਰਦਾ ਸੀ।
0: ਕੀਰਤਨ ਕਥਾ ਪਾਠ ਗੁਰੂ ਗ੍ਰੰਥ ਜੀ ਕੇ ਥਾਟ,
1: ਅਤੇ ਫਿਰ ਇਹ ਸਾਰਾ ਕੁਝ ਹੁੰਦਿਆਂ ਰਾਜਸਾਜ ਦੇ ਕੀਰਤਨ ਕਥਾ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਕਰਾਉਂਦੇ, ਖੰਡ ਪਾਠ ਹੁੰਦੇ, ਪਾਠ ਕਰਦੇ ਅਤੇ ਇਹ ਕਰਕੇ ਅਤੇ ਨਾਲ ਕੀਰਤਨ ਕਥਾ ਕਰਾਉਂਦੇ ਸਨ ਮਹਾਰਾਜ ਦੀ ਹਜ਼ੂਰੀ, ਸਾਰੇ ਆ ਕੇ ਸੱਜਦੇ ਸੀ ਕਿ ਭਾਈ ਕਥਾ ਕੀਰਤਨ ਹੋਣਾ ਵਾ, ਅਤੇ ਸਾਰੇ ਆਓ ਕੀਰਤਨ ਕਥਾ ਨਾਲ ਜੁੜਦੇ ਸਨ।
0: ਜੋੜ ਮੇਲਾ ਠਾਠ ਰਾਠ ਕਾਠ ਮੇਲਾ ਠਾਨੀ ਥੇ,
1: ਇਉਂ ਜੋੜ ਮੇਲਾ ਪੂਰਾ ਬਣਾਉਂਦੇ ਸੀ, ਜੋੜ ਮੇਲੇ ਤੋਂ ਭਾਵ ਇਤਿਹਾਸਕ ਜਿਹੜੇ ਸਥਾਨ ਨੇ ਉਹਨਾਂ 'ਤੇ ਗੁਰੂ ਸਾਹਿਬਾਂ ਦੇ ਗੁਰਪੁਰਬ ਵੀ ਪੂਰੇ ਇਕੱਠ ਬੱਠ ਕਰਦੇ ਸੀ, ਸ਼ਾਹੀ ਸ਼ਾਨ ਠਾਠ ਬਾਠ ਨਾਲ ਰਾਠ ਕਾਠ ਬੜੇ ਕਰੜੇ ਅਤੇ ਬਹਾਦਰ ਜਿਹੜੇ ਲੋਕ ਹੁੰਦੇ ਸੀ ਉਹਨਾਂ ਨਾਲ ਮੇਲ ਰੱਖਦੇ ਸੀ, ਸੋ ਇਹੋ ਜਿਹਾ ਖਾਲਸਾ ਸੀ।
0: ਹੋਮ ਜਗ ਕਰ ਵਾਤੇ ਪ੍ਰਸ਼ਾਦ ਬਟ ਵਾਤੇ,
1: ਅਤੇ ਉਹ ਲੰਗਰ ਜਿਹੜੇ ਬਹੁਤ ਲਾਉਂਦੇ ਸੀ, ਹੋਮ ਤੋਂ ਭਾਵ ਹੋਮ ਹਮਨ ਹਿੰਦੂ ਕਰਦੇ ਨੇ, ਖਾਲਸਾ ਨਹੀਂ ਕਰਦਾ ਹਮ, ਹੋਮ ਜ ਹੋਮ ਤੋਂ ਭਾਵ ਲੰਗਰ ਜਗ, ਜਗ ਹਮੇਸ਼ਾ ਹੀ ਲੰਗਰ ਲਾਉਣਾ ਬਿਨਾਂ ਵਿਤਕਰੇ ਤੋਂ ਚੌਂ ਵਰਨਾ ਨੂੰ, ਜਿਵੇਂ ਉਪਦੇਸ਼ ਸਾਂਝਾ ਹੈ, ਜਗ ਕਰਵਾਤੇ ਪ੍ਰਸ਼ਾਦ ਬਟਵਾਤੇ ਲੰਗਰ ਲਾਉਂਦੇ ਸੀ ਹਰੇਕ ਥਾਂ 'ਤੇ ਜੋੜ ਮੇਲਿਆਂ 'ਚ, ਅਤੇ ਖੁੱਲ੍ਹਾ ਕੜਾਹ ਪ੍ਰਸ਼ਾਦ ਬਣਾ ਕੇ ਕੜਾਹਾਂ ਦੇ ਕੜਾਹੇ ਉਹ ਵੰਡਦੇ ਸਨ।
0: ਰੌਣ ਕਰ ਖਾਤੇ ਗਾਤੇ ਸ਼ਬਦ ਜੋ ਬਾਣੀ ਥੇ,
1: ਅਤੇ ਇਉਂ ਜੋ ਗੁਰਬਾਣੀ ਦੇ ਸ਼ਬਦ ਹੁੰਦੇ ਸੀ ਤੁਰਕੀ ਬਾਣੀ ਦੇ ਉਹ ਗਾਉਂਦੇ ਸੀ, ਬਹੁਤ ਬਹੁਤ ਸ਼ਬਦ ਮੂੰਹ ਜਵਾਨੀ ਕੰਠ ਕੀਤਿਆਂ ਦੇ ਉੱਚੀਆਂ ਹੇਕਾਂ ਲਾ ਲਾ ਗਾਉਂਦੇ ਫਿਰਦੇ ਹੁੰਦੇ ਸੀ, ਖਾਲਸੇ ਜਾਂ ਸ਼ਬਦ ਕੀਰਤਨ ਰਾਹੀਂ ਗਵਾਉਂਦੇ ਸੀ ਮਾਇਆ ਖਰਚ ਕੇ, ਅਤੇ ਫਿਰ ਇਉਂ ਰੌਣਕਾਂ ਰੱਖਦੇ ਸੀ ਜੋੜ ਮੇਲਿਆਂ 'ਚ ਵੀ, ਗੁਰੂ ਘਰਾਂ ਦੇ ਵਿੱਚ ਵੀ, ਆਪਣੀਆਂ ਫੌਜਾਂ ਵਿੱਚ ਵੀ, ਇਹ ਕਥਾ ਕੀਰਤਨ ਜੋੜ ਮੇਲਿਆਂ ਦੀ ਰੌਣਕ ਲਾਈ ਰੱਖਦੇ ਸੀ।
0: ਦੇਤੇ ਜੋ ਕਿਸਾਨ ਆਨ ਲੇਤੇ ਸਿੰਘ ਮੋਦਮਾਨ,
1: ਅਤੇ ਜੋ ਕਿਸਾਨ ਜਿਹੜੇ ਵਾਹੀ ਕਰਨ ਵਾਲੇ ਲੋਕ ਸੀ ਨਾ ਜ਼ਿਮੀਂਦਾਰ, ਜੋ ਮਨ ਵਿੱਚ ਖੁਸ਼ ਹੋ ਕੇ ਪੱਕੀ ਫਸਲ ਆਈ ਤੋਂ ਜੋ ਖੁਸ਼ ਹੋ ਕੇ ਲਿਆ ਕੇ ਖਾਲਸੇ ਨੂੰ ਭੇਟ ਕਰ ਦਿੰਦੇ ਸੀ, ਅਤੇ ਉਹ ਆਨੰਦ ਨਾਲ ਖੁਸ਼ੀ ਨਾਲ ਲੈ ਲੈਂਦੇ ਸੀ, ਧੱਕਾ ਨਹੀਂ ਸੀ ਵੀ ਹੁਣ ਤੁਸੀਂ ਸਾਨੂੰ ਦੂਜਾ ਹਿੱਸਾ ਦਿਓ ਜੀ, ਤੀਜਾ ਹਿੱਸਾ ਦਿਓ, ਜੋ ਪਹਿਲੇ ਰਾਜੇ ਲੈਂਦੇ ਸੀ ਜਿਵੇਂ, ਸੋ ਇਸ ਤਰ੍ਹਾਂ ਇਹ ਨਹੀਂ ਸੀ, ਜਦੋਂ ਫਸਲ ਆਉਂਦੀ ਖੁਸ਼ ਹੋ ਕੇ ਕਿਸਾਨ ਆਪ ਹੀ ਲਿਆ ਕੇ ਕਹਿੰਦੇ ਮਹਾਰਾਜਾ ਲੈ, ਕਿ ਉਹਨਾਂ ਖੁਸ਼ ਹੋ ਕੇ ਸਿੰਘ ਸਾਹਿਬ ਖਾਲਸਾ ਲੈਂਦਾ ਸੀ ਕਿ ਕਿਸੇ ਦਾ ਗਲਾ ਨਹੀਂ ਘੁੱਟਦਾ ਸੀ।
0: ਬੇਤੇ ਬ੍ਰਹਮ ਗਿਆਨ ਤੈ ਉਪਾਸ਼ਕ ਮਹਾਨੀ ਥੇ,
1: ਤੇ ਬੇਤੇ ਬ੍ਰਹਮ ਗਿਆਨ ਤੈ, ਬ੍ਰਹਮ ਗਿਆਨ ਦੇ ਬੇਤੇ ਸੀ, ਜਾਣੂ ਸੀ, ਰੱਬ ਦੇ ਉਪਾਸ਼ਕ ਸੀ, ਸੇਵਾ ਸਿਮਰਨ ਕਰਦੇ ਸੀ ਨਿਸ਼ਕਾਮ, ਅਤੇ ਬਹੁਤ ਬ੍ਰਹਮ ਗਿਆਨੀ ਹੁੰਦੇ ਸੀ। ਉਹ ਗਿਆਨ ਹੋਈ ਜਾਣੇ ਚੰਗੇ ਕਰਮ ਕਰਨੇ ਹਰ ਵੇਲੇ, ਤਾਂ ਉਪਾਸ਼ਕ ਮਹਾਨੀ ਥੇ, ਅਤੇ ਬਹੁਤ ਜ਼ਿਆਦਾ ਅਕਾਲ ਪੁਰਖ ਦੇ ਉਪਾਸ਼ਕ ਸੀ। ਇੱਕ ਅਕਾਲ ਤੋਂ ਬਿਨਾਂ ਦੂਜੀ ਗੱਲ ਨਹੀਂ ਕਰਦੇ ਸੀ, ਅਕਾਲ ਅਕਾਲ ਦੇ ਜਕਾਰੇ ਛੱਡਦੇ ਸਨ।
0: ਦਾਨੀ ਥੇ ਏ ਮਾਨੀ ਥੇ ਗੁਮਾਨੀ ਬੀਰ ਮਾਨੀ ਥੇ,
1: ਬਹੁਤ ਜ਼ਿਆਦਾ ਵੱਡੇ ਦਾਨੀ ਸੀ, ਇਮਾਨਦਾਰ ਸੀ, ਅਤ ਦੇ ਗੁਮਾਨੀ ਬੀਰ ਮਾਨੀ ਥੇ, ਬਹੁਤ ਗੁਮਾਨ ਵਾਲੇ ਸੂਰਮੇ ਸੀ, ਅਤੇ ਮਾਨੀ ਪੂਜਨੀਕ ਸੀ, ਸੂਰਮ ਗਤੀ ਅਤੇ ਆਤਮ ਵਿਸ਼ਵਾਸ ਪੂਰਾ ਸੀ, ਪੂਰਾ ਗੁਮਾਨ ਹੁੰਦਾ ਸੀ ਆਪਣੀ ਸੂਰਮ ਗਤੀ 'ਤੇ।
0: ਸੋ ਦੇਵ ਗਨ ਸੋਨੀ ਥੇ ਬਿਦੇਹੀ ਸਮ ਗਿਆਨੀ ਥੇ,
1: ਇੱਕ ਦੂਜੇ ਤੋਂ ਅੱਗੇ ਹੋ ਕੇ ਜੋ ਦੁਸ਼ਮਣ ਆਉਂਦਾ ਸੀ ਅੱਗੇ ਹੋ ਕੇ ਘੋੜਾ ਭਜਾ ਕੇ ਲੜਦੇ ਸੀ। ਗੁਮਾਨੀ ਤੋਂ ਭਾਵ ਇਹ ਹੈ, ਹੋਰ ਹੰਕਾਰ ਨਹੀਂ। ਤੋ ਇਸ ਕਰਕੇ ਸੋ ਦੇਵ ਗਨ ਸਾਨੀ ਥੇ ਬਿਦੇਹੀ ਸਮ ਗਿਆਨੀ ਥੇ, ਬਾਣ ਦੇਵਤਿਆਂ ਦੀ ਨਿਆਈ ਸੀ ਖਾਲਸਾ ਰੂਪ, ਜਿਵੇਂ ਦੇਵਤੇ ਹੁੰਦੇ ਸਵਰਗਾਂ ਦੇ, ਸੋਹਣੇ ਸੁਨੱਖੇ ਅੰਦਰੋਂ ਬਾਹਰੋਂ ਨਿਰਮਲ ਫਬੇ ਹੋਏ, ਵਿਦੇਹੀ ਸਮ ਗਿਆਨੀ ਥੇ, ਅਤੇ ਜਿਵੇਂ ਜਨਕ ਰਾਜਾ ਵਿਦੇਹ ਮੁਕਤ ਹੋਇਆ ਵਾ, ਉਹਦੇ ਨਿਆਈ ਗਿਆਨੀ ਸੀ, ਗਿਆਨਵਾਨ ਸੀ। ਦੇਹੀ ਤੋਂ ਪਰੇ ਜੋ ਦੇਹ ਦਾ ਮੋਹ ਹੀ ਨਹੀਂ ਰੱਖਣਾ ਅਤੇ ਵਾਹਿਗੁਰੂ ਦਾ ਸਿਮਰਨ ਕਰਨਾ, ਫਿਰ ਗਿਆਨ ਹੋ। ਸੋ ਇਹ ਦੇਹ ਤੋਂ ਪਰੇ ਹੀ ਅੱਡਾ ਹੁੰਦਾ, ਸਿਰ ਤੋਂ ਪਰੇ ਹੀ ਹੁੰਦਾ ਸੀ ਡੇਰਾ, ਇਸ ਕਰਕੇ ਸਰੀਰ ਦਾ ਤਾਂ ਮੋਹ ਹੁੰਦਾ ਹੀ ਨਹੀਂ ਸੀ। ਅਤੇ ਉਹ ਰਾਜੇ ਨਾ ਨਿਆਈ, ਜਿਵੇਂ ਦੇਹ ਮੁਕਤ ਹੋਇਆ ਰਾਜਾ ਜਨਕ,

0: ਆਜ਼ਾਦੀ ਨਾਲ ਪਾਤਸ਼ਾਹੀ ਭੋਗਦੇ ਸੀ, ਆਪਣਾ ਰਾਜ ਕਰਦੇ ਸੀ। ਸੋ ਇਸ ਤਰੀਕੇ ਨਾਲ ਜਿਵੇਂ ਹੁਣ MLA ਸੋ ਬਣਦੇ ਨੇ, ਇਦੋਂ ਵੀ ਥੋੜ੍ਹੇ ਨਗਰਾਂ ਦੇ ਸਿੰਘ ਸੀ, ਬਹੁਤ ਜ਼ਿਆਦਾ ਸੀ ਖਾਲਸਾ। ਅਤੇ ਇਸ ਤਰੀਕੇ ਨਾਲ ਸਾਧ ਸੰਗਤ ਜੀ, ਇਹਦੇ ਵਿੱਚ ਤਾਂ 60-65 ਪਿੰਡ ਆ ਜਾਂਦੇ ਨੇ ਇੱਕ MLA ਦੇ ਏਰੀਏ 'ਚ, ਉਹ ਤਾਂ ਬਹੁਤ ਥੋੜ੍ਹੇ ਸੀ, 10-10, 15-15 ਪਿੰਡਾਂ ਦਾ ਇੱਕ ਸਿੰਘ ਸੋ ਰਾਜਾ ਹੁੰਦਾ ਸੀ। ਇਸ ਤਰ੍ਹਾਂ ਕਵੀ ਜੀ ਲਿਖ ਰਹੇ ਨੇ ਵੀ ਘੋੜਾ ਜਿੱਥੋਂ ਤੱਕ ਭਾਵ ਫੇਰ ਦਿੰਦਾ ਸੀ ਕੋਈ, ਜਿੱਥੋਂ ਤੱਕ ਘੋੜਾ ਜਾ ਆਵੇ ਗੇੜਾ ਕੱਢਦੇ, ਹੰਨੇ ਹੰਨੇ ਬਾਦਸ਼ਾਹੀ ਭੋਗ ਅਤੇ ਸੁਤੰਤਰ। ਘੋੜੇ ਦੀ ਕਾਠੀ ਦੇ ਮੂਹਰੇ ਹੱਥ ਪਾਉਣ ਵਾਲਾ ਜਿਹੜਾ ਲੱਕੜ ਦਾ ਮੁੱਠਾ ਲੱਗਾ ਹੁੰਦਾ ਵਾ, ਉਹਨੂੰ ਹੰਨਾ ਆਉਂਦੇ ਨੇ ਵੀ ਸਵਾਰ ਡਿੱਗੇ ਨਾ ਬਹੁਤਾ, ਘੋੜਾ ਜਾਂਦੇ ਤੂੰ ਉਹਨੂੰ ਫੜਿਆ ਹੁੰਦਾ, ਇੱਕ ਨਾਲੇ ਲਗਾਵਾਂ ਫੜੀਆਂ ਹੁੰਦੀਆਂ ਨੇ। ਸੋ ਉਹ ਹੰਨੇ ਹੰਨੇ ਤੋਂ ਭਾਵ ਹਰ ਕੋਈ ਘੋੜ ਸਵਾਰ ਸਿੱਖ ਜਿਹੜਾ ਉਹ ਪਾਤਸ਼ਾਹ ਸੀ, ਉਹ ਬਾਦਸ਼ਾਹੀ ਕਰਦਾ ਸੀ, ਰਾਜ ਕਰਦਾ ਸੀ। ਮਹਾਰਾਜ ਦਸਮ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ ਸੀ ਕਿ ਮੇਰਾ ਇੱਕ ਦਿਨ ਆਵੇਗਾ ਮਹਾਰਾਜ ਕਿਰਪਾ ਸੱਚੇ ਪਾਤਸ਼ਾਹ ਕਾਲਪਤ ਸਿੰਘ ਹੰਨੇ ਹੰਨੇ ਦੀ ਪਾਤਸ਼ਾਹੀ ਕਰੇਗਾ ਮੇਰਾ ਖਾਲਸਾ। ਇਹ ਬਚਨ ਉਦੋਂ ਪੂਰਾ ਹੋਇਆ ਹੈ।
1: ਜਹਾਂ ਸਿੰਘ ਭਾਈ ਕੋ ਪ੍ਰਤ ਕਾਮ ਬਾਂਛੂ ਕੋ,
0: ਜਿੱਥੇ ਆਪਣੇ ਭਰਾ ਸਿੰਘ ਨੂੰ ਖਾਲਸੇ ਨੂੰ ਕੋਈ ਕੰਮ ਪੈ ਜਾਂਦਾ ਸੀ, ਵੱਡਾ ਕੰਮ ਕੋਈ ਖਾਸ ਕੰਮ, ਅਤੇ ਪੰਜ ਸਿੰਘਾਂ ਦੀ ਲੋੜ ਹੁੰਦੀ ਸੀ ਵੀ ਪੰਜ ਬੰਦੇ ਭੇਜ ਦਿਓ, ਸੁਨੇਹਾ ਭੇਜਦਾ ਸੀ ਖਾਲਸਾ ਜੀ।
1: ਤਹਾਂ ਤੀਸ ਫੀਸ ਬਿਨ ਜਾਏ ਕਿਆ ਕਰੰਤ ਥੇ,
0: ਇੰਨਾ ਥਵਾਕ ਸੀ ਵੀ ਉੱਥੇ ਮੰਗੇ ਤਾਂ ਪੰਜ ਸਿੰਘ ਹੁੰਦੇ ਸੀ ਮਦਦ ਵਾਸਤੇ, ਮਦਦ ਲਈ, ਸਹਾਇਤਾ ਲਈ, ਹੈਲਪ ਲਈ, ਅਤੇ ਉੱਥੇ ਜਾ ਕੇ ਬਿਨਾਂ ਫੀਸ ਲਏ ਤੋਂ, ਬਿਨਾਂ ਕਿਸੇ ਇੱਛਾ ਤੋਂ, ਸੋ 30 ਸਿੰਘ ਜਾ ਕੇ ਉੱਥੇ ਜੁੱਟ ਪੈਂਦੇ ਸੀ। ਪੰਜ ਮੰਗੇ ਹੁੰਦੇ ਸੀ, ਪੰਜ ਸੱਦੇ ਹੁੰਦੇ ਸੀ, ਅਤੇ 30 ਜਾ ਕੇ 25 ਵਾਧੀ, ਇੰਨਾ ਤਵਾਕ ਸੀ, ਉਹ ਕੰਮ ਕਰਦੇ ਸੀ ਜਾ ਕੇ ਇੱਕ ਦੂਜੇ ਦਾ।
1: ਹੋਰ ਤੈ ਛੁਡਾ ਤੇ ਦੇਸ ਸਤਰੈ ਨੇ ਵਾਤੈ ਬੇਸ,
0: ਅਤੇ ਹੋਰ ਦੂਜਿਆਂ ਤੋਂ ਆਪਣਾ ਦੇਸ਼ ਛੁਡਾਉਂਦੇ ਸੀ, ਅਤੇ ਦੁਸ਼ਮਣ ਜਿਹੜੇ ਗਿਲਜੇ ਮੁਗਲ ਧਾਵਾ ਕਰਦੇ ਸੀ, ਚੜ੍ਹ ਕੇ ਆਉਂਦੇ ਸੀ ਅਤੇ ਉਹਨਾਂ ਨਾਸ ਕਰਦੇ ਸੀ, ਅਤੇ ਆਪਣਾ ਦੇਸ਼ ਵੀ ਛਡਾਉਂਦੇ ਸੀ ਅਤੇ ਉਹਨਾਂ ਦਾ ਵੀ ਨੱਪ ਲੈਂਦੇ ਸੀ।
1: ਆਪਸ ਮੈਂ ਥਟ ਦੁਆਸ਼ ਪੇਸ਼ ਨਾ ਪਰੰਤ ਥੇ,
0: ਆਪਸ ਵਿੱਚ ਜੇ ਕੋਈ ਮਾੜੀ ਮੋਟੀ 19-21 ਹੋ ਜਾਂਦੀ ਸੀ ਅਤੇ ਉਸ ਵੇਲੇ ਉਹਨੂੰ ਦੁਆਸ਼ ਨੂੰ, ਈਰਖਾ ਨੂੰ ਲੰਬੀ ਨਹੀਂ ਕਰਦੇ ਸੀ, ਉਹ ਪਾੜੇ ਨੂੰ ਦੁਸ਼ਮਣੀ ਨਹੀਂ ਰੱਖਦੇ ਸੀ, ਅਤੇ ਉਹ ਉਹਨੂੰ ਛੇਤੀ ਉਸੇ ਵੇਲੇ ਹੀ ਸਿੰਘਾਂ ਸਿਆਣਿਆਂ ਨੂੰ ਸੱਦ ਕੇ ਵੀ ਆਹ ਗੱਲ ਹੋ ਗਈ ਆ, ਅਤੇ ਫੈਸਲਾ ਜਿਵੇਂ ਪੰਚਾਇਤ ਕਰਦੀ ਨਿਬੇੜ ਲੈਂਦੀ, ਜਿਹੜਾ ਝੂਠਾ ਹੁੰਦਾ ਸੀ ਉਹ ਮਾਫ਼ੀ ਮੰਗ ਲੈਂਦਾ ਸੀ, ਅਤੇ ਉਸੇ ਵੇਲੇ ਉਹ ਜਿਹੜਾ ਕੋਈ ਆਪਸ ਵਿੱਚ ਮਾੜੀ ਮੋਟੀ ਕੋਈ ਗੱਲ ਹੁੰਦੀ ਸੀ 19-21 ਉਹ ਲੰਬੀ ਨਹੀਂ ਕਰਦੇ ਸੀ, ਮੇਟ ਲੈਂਦੇ, ਇੰਨਾ ਥਵਾਕ ਸੀ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਕਿਹਾ ਗੁਰਮੁਖ ਜਿਹੜਾ ਗੁਰੂ ਦੇ ਸਨਮੁਖ ਆ ਖਾਲਸਾ, ਗੁਰਮੁਖ ਵੈਰ ਵਿਰੋਧ ਗਵਾਵੈ, ਗੁਰਮੁਖ ਸਗਲੀ ਗਣਤ ਮਿਟਾਵੈ, ਗੁਰਮੁਖ ਵੈਰ ਵਿਰੋਧ ਨਾ ਰੱਖੇ ਹਿਰਦੇ ਦੇ ਵਿੱਚ, ਗਵਾ ਦੇ ਗਿਣਤੀਆਂ ਮਿਣਤੀਆਂ ਨਾ ਰੱਖੇ। ਪਾਣੀ ਵਿੱਚ ਜਿਵੇਂ ਲਕੀਰ ਹੁੰਦੀ ਹੈ ਉਹ ਨਹੀਂ ਖੜਦੀ, ਨਾਲ ਦੀ ਨਾਲ ਹੀ ਪਾਣੀ ਫਿਰ ਮਿਲ ਜਾਂਦਾ, ਕਿਵੇਂ ਗੁਰਮੁਖਾਂ ਦੀ ਕੋਈ ਗੱਲ ਹੋ ਜਾਵੇ ਤਾਂ ਪਾਣੀ ਦੀ ਲਕੀਰ ਨਹੀਂ ਹੁੰਦੀ ਹੈ। ਸੋ ਆਪਸ ਮੈਂ ਥੱਟ ਦੁਆਸ਼ ਪੇਸ਼ ਨਾ ਪ੍ਰੰਤ ਥੇ, ਆਪਸ ਵਿੱਚ ਜੇ ਕੋਈ ਗੱਲਬਾਤ ਹੋ ਜਾਂਦੀ ਸੀ 19-21 ਬਾਅਦ ਘਾਟ ਕਿਸੇ ਤੋਂ ਇਸਦੇ ਸ਼ਾਨ ਦੇ ਖਿਲਾਫ ਬੋਲਿਆ ਜਾਂਦਾ, ਇਹ ਗੁੱਸਾ ਗਿੱਲਾ ਹੋ ਜਾਂਦਾ ਸੀ, ਤਾਂ ਉਹ ਆਪਸ ਵਿੱਚ ਦੁਆਸ਼ ਲੰਬੀ ਨਹੀਂ ਕਰਦੇ ਅਤੇ ਉਹ ਨਿਬੇੜਾ ਕਰ ਲੈਂਦੇ ਸੀ, ਉਸੇ ਵੇਲੇ ਥੁਆ ਕਰ ਲੈਂਦੇ ਸਨ।
1: ਸੰਤ ਥੇ ਮਹੰਤ ਥੇ ਪਛਾਣ ਪ੍ਰਮ ਤੰਤ ਥੇ,
0: ਉਹ ਕਹਿੰਦੇ ਇਹੋ ਜਿਹਾ ਖਾਲਸਾ ਸਿੰਘ ਸਨ ਜੋ ਸੰਤ ਹੀ ਸੀ, ਸਾਧੂ ਰੂਪ ਸਨ, ਮਹੰਤ ਸੀ, ਵੱਡੇ ਪੂਜਨੀ, ਪਛਾਣੂ ਪ੍ਰਮ ਤੰਤ ਥੇ, ਪਰਮ ਤੱਤ ਆਤਮਾ ਦੇ ਆਨੰਦ ਨੂੰ ਪਛਾਣਨ ਵਾਲੇ ਸਨ, ਆਤਮਾ ਦਾ ਆਨੰਦ ਮਾਨਣ ਵਾਲੇ ਸਨ।
1: ਸਰੂਪ ਭਗਵੰਤ ਥੇ ਕਿ ਸਿੰਘ ਜੰਗ ਕੰਤ ਥੇ,
0: ਉਹ ਕਹਿੰਦੇ ਭਗਵੰਤ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਸਰੂਪ ਸੀਗੇ, ਅਕਾਲ ਪੁਰਖ ਦਾ। ਮਹਾਰਾਜ ਨੇ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਸਾਜਿਆ ਸੀ, ਅਕਾਲ ਪੁਰਖ ਸੱਚੇ ਪਾਤਸ਼ਾਹ ਗੁਣਾਂ ਦਾ ਖਜ਼ਾਨਾ ਹੈ, ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨ, ਗੁਣਾਂ ਦਾ ਖਜ਼ਾਨਾ ਅਕਾਲ ਪੁਰਖ। ਅਤੇ ਸੱਚੇ ਪਾਤਸ਼ਾਹ ਨੇ ਖਾਲਸਾ ਗੁਣੀ ਨਿਧਾਨ ਹੀ ਸਾਜਿਆ ਵਾ, ਗੁਣਾਂ ਦਾ ਖਜ਼ਾਨਾ, ਸਾਰੇ ਚੰਗੇ ਗੁਣ ਜਿੰਨੇ ਦੁਨੀਆਂ ਵਿੱਚ ਸਾਰੇ ਇਕੱਠੇ ਕਰਕੇ ਖਾਲਸੇ ਵਿੱਚ ਭਰੇ ਨੇ। ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ

0: ਕਿਹਾ ਸੀ ਵੀ ਜਿਹੜਾ ਖਾਲਸਾ ਸਿਮਰਨ ਦਾ ਪੱਲਾ ਲਵੇ ਹਰ ਵੇਲੇ, ਨਾਮ ਜਪੇਗਾ ਆਤਮਾ ਦਾ ਆਨੰਦ ਮਾਣੇਗਾ, ਉਹਦੇ ਵਿੱਚ ਅਤੇ ਮੇਰੇ ਵਿੱਚ ਅਤੇ ਅਕਾਲ ਪੁਰਖ ਵਿੱਚ ਕੋਈ ਫਰਕ ਨਹੀਂ ਪਵੇ। ਆਤਮ ਰਸ ਜੇ ਜਾਣ ਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਵ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸ ਮੈਂ ਹੂੰ ਕਰੋ ਨਿਵਾਸ। ਇਹ ਬਚਨ ਸੱਚੇ ਪਾਤਸ਼ਾਹ ਜੀ ਨੇ ਕਹੇ ਸੀ ਅਤੇ ਸਿੰਘ ਕਹਿੰਦੇ ਐਸੇ ਹੀ ਸੀ। ਸਰੂਪ ਭਗਵੰਤ ਥੇ ਕਿ ਸਿੰਘ ਸਿੰਘ ਜਗ ਕੰਤ ਥੇ। ਉਹ ਭਗਵੰਤ ਦਾ ਸਰੂਪ ਹੀ ਸੀਗੇ, ਭਗਵਾਨ ਦਾ ਹੀ, ਰੱਬ ਦਾ ਹੀ, ਕਿ ਉਹ ਸਿੰਘ ਜਗਤ ਦੇ ਕੰਤ ਮਾਲਕ ਸੀ, ਭਗਵਾਨ ਹੀ ਸਨ, ਆਪ ਹੀ ਜਗਤ ਦੇ ਮਾਲਕ ਸਨ, ਪਰਮੇਸ਼ਰ ਦਾ ਰੂਪ ਸਨ।
1: ਸਿੰਘ ਨਾਮ ਵਾਰੇ ਕੇ ਪਿਆਰੇ ਥੇ ਉਗਾਰੇ ਅਤ।
0: ਤੇ ਜਿਹਦਾ ਨਾਮ ਸਿੰਘ ਹੁੰਦਾ ਸੀ ਨਾ, ਆਮ ਲੋਕ ਪਿੰਡਾਂ 'ਚੋਂ ਜਾਂਦੇ ਸੀ, ਅੰਮ੍ਰਿਤ ਛਕਿਆ ਹੁੰਦਾ ਸੀ, ਭਾਵੇਂ ਉਹਨਾਂ ਜਥਿਆਂ ਵਿੱਚ ਨਹੀਂ ਹੁੰਦੇ ਸੀ, ਫੌਜ ਵਿੱਚ ਨਹੀਂ ਹੁੰਦੇ ਸੀ, ਅਤੇ ਸਿੰਘ ਪਿੱਛੇ ਲੱਗਦਾ ਸੀ, ਸਿੰਘ ਸੁਣ ਕੇ ਬੜਾ ਖੁਸ਼ ਹੁੰਦੇ ਸੀ, ਸਿੰਘ ਇਹਦੇ ਪਿੱਛੇ ਭਾਈ ਸਿੱਖ ਹੈ ਨਾ। ਚਲੋ ਸਿੰਘ ਨਾਮ ਬਾਰੇ ਕਿ ਸਿੰਘ ਨਾਮ ਵਾਲੇ ਨੂੰ ਤਾਂ ਪਿਆਰੇ ਇੱਥੇ ਉਘਾਰੇ ਹੱਥ ਪ੍ਰਗਟ ਹੀ ਬਹੁਤ ਜ਼ਿਆਦਾ ਪਿਆਰ ਕਰਦੇ ਸੀ, ਹੁਣ ਤਾਂ ਜੱਫੀ 'ਚ ਲੈ ਕੇ ਕੁੱਟ ਲੈਂਦੇ ਸਨ।
1: ਵਾਰੇ ਥੇ ਸੋ ਜਾਨ ਮਾਲ ਪਾਰੇ ਸਮ ਨੈਣ ਥੇ।
0: ਅਤੇ ਉਹਦੇ ਤੋਂ ਤਾਂ ਸਿੰਘ ਨਾਮ ਵਾਲੇ ਤੋਂ ਤਾਂ ਜਾਨ ਵਾਲ ਵੀ ਵਾਰ ਦੇ, ਜਾਨ ਮਾਲ ਵਾਰ ਦਿੰਦੇ ਸੀ ਆਪਣਾ, ਵੀ ਦੱਸ ਤੈਨੂੰ ਕੀ ਲੋੜ ਆ, ਕੀ ਚਾਹੀਦਾ, ਸਭ ਕੁਝ ਤੇਰਾ ਹੀ, ਕੁਝ ਨਹੀਂ ਲੁਕਾਉਂਦੇ ਸਨ। ਇਉਂ ਨੀਵੇਂ ਨੈਣਾ ਹੇਠ ਰੱਖ ਕੇ ਉਹਨੂੰ ਪਾਲਦੇ ਸੀ, ਹਰ ਕੋਈ ਲੋੜ ਪੂਰੀ ਕਰਦੇ ਸੀ। ਜੇ ਕੋਈ ਗਰੀਬ ਦੀ ਸਿੰਘ ਨਾਮ ਵਾਲਾ ਜਾ ਕੇ ਪਹੁੰਚ ਜਾਂਦਾ ਸੀ।
1: ਜੈਸੇ ਜੋ ਚਾਹੇ ਰਹਿ ਆਪੇ ਸਿੰਘੇ ਸਿੰਘੀ ਰੀਤ ਗਿਆ ਹੈ।
0: ਜੈਸੇ ਜੋ ਚਾਹੇ ਰਹਿ, ਕਹਿੰਦੇ ਜਿਸ ਤਰ੍ਹਾਂ ਮਰਜ਼ੀ ਕੋਈ ਜਾ ਕੇ, ਜੇ ਕਿਸੇ ਨੇ ਰਹਿਣਾ ਵੀ ਹੁੰਦਾ ਸੀ ਫੌਜਾਂ ਵਿੱਚ, ਖਾਲਸੇ ਦੇ ਵਿੱਚ, ਪਿੰਡਾਂ ਵਿੱਚੋਂ ਜਾ ਕੇ, ਜਿਸ ਤਰ੍ਹਾਂ ਉਹ ਮਰਜ਼ੀ ਰਹੇ, ਆਪਣਾ ਲਿਬਾਸ ਥੋੜ੍ਹਾ ਪਾ ਲਵੇ, ਬਹੁਤਾ ਪਾ ਲਵੇ, ਪਰ ਜਿਹੜੀ ਮਰਿਆਦਾ ਆਪੇ ਸਿੰਘੀ ਰੀਤ ਰਹਿ ਗਏ ਹੈ, ਪਰ ਮਰਿਆਦਾ ਜਿਹੜੀ ਆ ਉਹ ਖਾਲਸੇ ਵਾਲੀ, ਪੰਜ ਕਕਾਰ ਘੱਟ ਤੋਂ ਘੱਟ, ਨਿਤਨੇਮ ਗੁਰੂ ਕੀ ਬਾਣੀ ਦਾ, ਵਜਰ ਕਰੈਤਾਂ ਦਾ ਤਿਆਗ, ਸੇਵਾ ਸਿਮਰਨ, ਸੋ ਇਹ ਜ਼ਰੂਰੀ ਸੀ, ਪੱਕਾ ਸੀ। ਸੋ ਸਿੰਘਾਂ ਵਾਲੀ ਜਿਹੜੀ ਰਹਿਤ ਮਰਿਆਦਾ ਗੁਰੂ ਮਹਾਰਾਜ ਜੀ ਨੇ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀ, ਸਿੱਖ ਪਿਆਰਾ ਨਾਹੇ ਮਮ ਰਹਿਤ ਪਿਆਰੀ ਆਹੇ। ਸੋ ਇਸ ਕਰਕੇ ਉਹ ਰਹਿਤ ਜਿਹੜੀ ਸਿੰਘਾਂ ਦੀ ਰੀਤ ਸੀ ਮਰਿਆਦਾ, ਉਹਦੇ ਵਿੱਚ ਪੂਰਾ ਕਹਿੰਦੇ ਵੀ ਰਹਿਣਾ ਪਵੇਗਾ।
1: ਸ਼ਰਧਾ ਰੱਖਿਆ ਹੈ ਗੁਰ ਈਸ਼ ਪੈ ਸੁਖਿਆ ਨਥੇ।
0: ਉੱਥੇ ਕੋਈ ਛੋਟ ਨਹੀਂ ਸੀ ਮਰਿਆਦਾ ਵਿੱਚ, ਸ਼ਰਧਾ ਰੱਖਿਆ ਹੈ ਗੁਰ ਈਸ਼ ਪੈ ਸੁਖੈ ਨਥੇ। ਸੋ ਸ਼ਰਧਾ ਰੱਖਦੇ ਦੀ ਅੱਤ ਦੀ ਗੁਰੂ ਸਾਹਿਬ ਦੇ ਉੱਪਰ, ਗੁਰੂ ਕੀ ਬਾਣੀ ਉੱਪਰ, ਅਤੇ ਅਕਾਲ ਪੁਰਖ ਦੇ ਉੱਪਰ, ਗੁਰੂ ਪਰਮੇਸ਼ਰ ਉੱਪਰ ਪੂਰਨ ਵਿਸ਼ਵਾਸ, ਸ਼ਰਧਾ। ਪੈ ਸੁਖੈਨ ਥੇ, ਸੁੱਖਾਂ ਦਾ ਘਰ ਹੀ ਸੀਗੇ ਉਹ ਸਿੱਖ, ਜਿਹੜੇ ਗੁਰੂ ਪਰਮੇਸ਼ਰ ਉੱਪਰ ਸ਼ਰਧਾ ਰੱਖਣ, ਕਿਉਂ ਨਾ ਸੁੱਖ ਮਿਲੇ ਉਹਨਾਂ ਨੂੰ, ਉਹ ਸੁੱਖਾਂ ਦਾ ਘਰ ਹੀ ਸੀ, ਸੁੱਖ ਆਨੰਦ ਵਿੱਚ ਹੀ ਰਹਿੰਦੇ ਸਨ। ਸੋ ਨਾਮ, ਹਾਂਜੀ ਹਾਂ, ਅਤੇ ਉਹ ਤਾਂ ਸੋ ਮਿਲਖ ਹੈ, ਸਿੰਘ ਨਾਮ ਵਾਲੇ ਨਾਲ ਜਿਹੜਾ ਆਖ, ਉਹਦੇ ਨਾਲ ਤਾਂ ਮਿਲ ਕੇ ਬੈਠਦੇ ਸੀ, ਕਹਿੰਦੇ ਸੀ ਆ ਜਾ ਇਕੱਠੇ ਹੀ ਛਕਾਂਗੇ, ਪਾਪਾ ਤਾਂ ਭਰਾ ਹੀ ਹੈ, ਭਾਈ ਤੂੰ ਵੀ ਸਿੰਘ ਅਸੀਂ ਵੀ ਸਿੰਘ, ਫਿਰ ਕੀ ਹੈ ਜੇ ਤੂੰ ਗਰੀਬ ਆ ਤਾਂ ਅਸੀਂ ਥੋੜ੍ਹੇ ਜਿਹੇ ਅਮੀਰ ਹੋ ਗਏ ਹਾਂ ਅਤੇ ਰਾਜੇ ਬਣ ਗਏ ਹਾਂ, ਤਾਂ ਸੋ ਮਿਲ ਖੈ ਹੈ ਇੱਥੇ ਖੁੱਲ੍ਹਾ ਹੈ, ਖੁੱਲ੍ਹੇ ਉਹਦੇ ਨਾਲ ਮਿਲ ਕੇ ਖਾਂਦੇ ਸੀ, ਤੂੰ ਸਾਡਾ ਭਰਾ ਹੀ ਹੈ, ਏਕ ਪਿਤਾ ਏਕ ਸਕੇ ਹਮਬਾਰਕ, ਤੂੰ ਮੇਰਾ ਗੁਰਹਾਈ, ਤਾਂ ਸੋ ਮਿਲ ਖੈ ਹੈ ਇੱਥੇ ਖੁੱਲ੍ਹਾ ਹੈ, ਖੁੱਲ੍ਹੇਆਮ ਉਹਨਾਂ ਨਾਲ ਮਿਲ ਕੇ ਖਾਂਦੇ ਸੀ, ਜੋ ਭਾਵ ਭੋਜਨ ਆਪ ਛਕਦੇ ਸੀ ਉਹ ਹੀ ਉਹਨੂੰ ਛਕਾਉਂਦੇ ਸਨ।
1: ਨਾਮ ਨਿਰਮਲ ਨਿਹੰਗ ਏਕ ਮੇਕ ਸਭ ਐਨ ਥੇ।
0: ਨਹੀਂ, ਨਾਮ ਨਹੀਂ ਅੱਡੋ ਅੱਡ ਧਰਦੇ ਸੀ, ਕੋਈ ਨਿਹੰਗ ਸਿੰਘ ਹੁੰਦਾ ਸੀ, ਕੋਈ ਨਿਰਮਲਾ ਸਾਧੂ ਹੁੰਦਾ ਸੀ, ਪੰਜ ਕਕਾਰੀ ਰਹਿਤ ਪੂਰੀ ਨਿਰਮਲੇ ਵੀ ਸਾਧੂ ਰੱਖਦੇ ਸੀ, ਉਹ ਵਿਦਵਾਨ ਹੁੰਦੇ ਸੀ, ਗੁਰਬਾਣੀ ਦੀ ਕਥਾ ਸੋਹਣੀ ਸੁਣਾਉਂਦੇ ਸੀ। ਤੋ ਇਹ ਜਿਹੜੇ ਸੀ, ਇਸ ਤਰ੍ਹਾਂ ਨਹੀਂ ਕਹਿੰਦੇ ਵੀ ਭਾਈ ਇੱਥੇ ਆ ਕੇ ਨਹੀਂ ਕਹਿਣਾ, ਇੱਥੇ ਆਪਾਂ ਇੱਕ ਖਾਲਸਾ ਹੈ, ਤੁਸੀਂ ਨਹੀਂ ਕਹਿਣਾ ਨਿਰਮਲੇ ਹਾਂ, ਅਸੀਂ ਨਹੀਂ ਕਹਿਣਾ ਨਿਹੰਗਾਂ ਸੀ, ਇਹ ਵਿਤਕਰਾ ਨਹੀਂ ਹੁੰਦਾ ਸੀ, ਇਤਫਾਕ ਇੰਨਾ ਹੁੰਦਾ ਸੀ, ਬਾਣੇ ਭਾਵੇਂ ਅੱਡੋ ਅੱਡ ਹੁੰਦੇ ਸੀ। ਸੋ ਨਾਮ ਨਹੀਂ ਅੱਡੋ ਅੱਡ ਉੱਥੇ ਨਹੀਂ ਨਾਮ ਲੈਣ ਦਿੰਦੇ ਸੀ, ਵੰਡੀ ਵਾਲੀਆਂ ਗੱਲਾਂ, ਵੰਡੀਆਂ ਵਾਲੀਆਂ ਗੱਲਾਂ ਨਹੀਂ ਕਰਨ ਦਿੰਦੇ ਸੀ, ਜਿਵੇਂ ਹੁਣ ਅੱਜ ਕੱਲ੍ਹ ਦੇ ਸਿੰਘ ਕਰਨ ਲੱਗ ਪਏ ਨੇ, ਨਿਰਮਲੇ ਨਿਹੰਗ ਸਾਰੇ ਇਕੱਠੇ ਹੁੰਦੇ, ਏਕ ਮੇਕ ਸਭ ਐਨ ਥੇ, ਸਾਰੇ ਆਪਸ ਵਿੱਚ ਇੱਕ ਮਿੱਕ ਹੁੰਦੇ ਸੀ, ਕੋਈ ਕਹਿ ਨਹੀਂ ਸਕਦਾ ਸੀ ਵੀ ਇਹਨਾਂ ਦੀ ਇਹਨਾਂ ਵਿੱਚ ਬੇਥਵਾਕੀ ਹੈ।
1: ਇੱਕ ਲੱਖ ਇਤਫਾਕ ਪਾਕ ਸਾਕ ਤੈ ਸੰਬੰਧ ਵਾਰੇ।
0: ਸੋ ਇੱਕ ਤਾਂ ਇਖਲਾਕ ਜਿਹੜਾ ਸੀ ਆਚਰਨ ਬਹੁਤ ਉੱਚਾ ਹੁੰਦਾ ਸੀ ਸਾਰਿਆਂ ਦਾ, ਇਖਲਾਕ ਵਾਲੇ ਇਤਫਾਕ, ਫਿਰ ਪਵਿੱਤਰ ਇਤਫਾਕ ਹੁੰਦਾ ਸੀ, ਮੇਲ ਮਿਲਾਪ ਏਕਾ ਬਹੁਤ ਜ਼ਿਆਦਾ ਹੁੰਦਾ ਸੀ। ਸਾਕ ਤੈ ਸੰਬੰਧ ਬਾਰੇ, ਤੋ ਸਾਕ ਸੰਬੰਧ ਵਾਲੇ ਹੁੰਦੇ ਸੀ ਆਪਸ ਵਿੱਚ, ਸਾਕ ਰਿਸ਼ਤਿਆਂ ਨੂੰ ਸੰਬੰਧਾਂ ਨੂੰ ਪੂਰਾ ਮਾਨ ਸਨਮਾਨ ਦਿੰਦੇ ਸਨ।
1: ਬਾਕ ਬੋਲ ਕੇ ਬਢਾਤੇ ਬਹੁ ਚੈਨ ਥੇ,
0: ਤੇ ਬਚਨ ਬੋਲ ਕੇ ਤਾਕਤਵਰ ਹੁੰਦੇ ਹੋਏ ਵੀ, ਸਰੀਰਾਂ ਕਰਕੇ ਵੀ ਤਾਕਤਵਰ ਸੀ, ਮਾਇਆ ਕਰਕੇ ਵੀ, ਰਾਜ ਭਾਗ ਕਰਕੇ ਵੀ ਬਹਾਦਰ ਸਨ ਉਂਝ। ਸੋ ਜਿਹਨਾਂ ਨੂੰ ਵੇਖ ਕੇ ਗਿਲਜੇ ਡਰਦੇ ਹੁੰਦੇ ਸੀ, ਅਤੇ ਲੋਕਾਂ ਨੇ ਤਾਂ ਡਰਨਾ ਪਰ ਨਹੀਂ, ਲੋਕਾਂ 'ਤੇ ਐਵੇਂ ਦਬਕੇ ਨਹੀਂ ਮਾਰਦੇ ਸੀ। ਬਾਕ ਬੋਲ ਕੇ ਵਢਾਤੇ ਬਹੁ ਚੈਨ ਥੇ, ਇਹੋ ਜਿਹੇ ਬਚਨ ਬੋਲਦੇ ਸੀ ਮਿੱਠੇ ਪਿਆਰ ਵਾਲੇ, ਜਦੋਂ ਬਚਨ ਬੋਲਦੇ ਸੀ ਤਾਂ ਬਹੁਤ ਚੈਨ ਸ਼ਾਂਤੀ ਕਰਦੇ ਸੀ, ਲੋਕਾਂ ਵਿੱਚ ਸ਼ਾਂਤੀ ਪੈਦਾ ਹੁੰਦੀ ਸੀ।
1: ਯਾਹੀ ਤਾਂ ਬੜਤ ਗਈ ਸਿੱਖੀ ਤਬ ਤਿੱਖੀ ਅਤ,
0: ਇਸ ਯਾਹੀ ਤਾਂ ਇਸੇ ਕਰਕੇ ਕਹਿੰਦੇ ਵੱਧਦੀ ਗਈ ਉਸ ਵੇਲੇ ਸਿੱਖੀ ਜਿਹੜੀ ਸੀ ਨਾ, ਉਹ ਬਹੁਤ ਵੱਧਦੀ ਗਈ, ਤਿੱਖੀ ਸੀ ਭਾਵੇਂ ਪਰ ਉਹ ਘਟੀ ਨਹੀਂ, ਬਹੁਤ ਜ਼ਿਆਦਾ ਵਧੀ ਸੀ।
1: ਭਿੱਖੀ ਹਮ ਜੈਸ ਲਿਖੀ ਜਾਤ ਨਾਹੇ ਹੈ ਤਿੱਤੇ,
0: ਜਿੰਨੀ ਕੁ ਅਸੀਂ ਕਹਿੰਦੇ ਵਧੀ ਹੋਈ ਉਹ ਵੇਖੀ ਹੈ ਸਿੱਖੀ, ਯਾਨੀ ਗਿਆਨ ਸਿੰਘ ਜੀ ਕਹਿੰਦੇ ਵੀ ਸਾਧ ਸੰਗਤ ਜੀ ਮੈਂ ਓਨੀ ਕੁ ਲਿਖੀ ਹੈ ਜਿੰਨੀ ਕੁ ਮੈਂ ਵੇਖੀ ਹੈ, ਇਹਨਾਂ ਦੇ ਵੇਲੇ ਥੋੜ੍ਹੀ ਜਿਹੀ ਘੱਟ ਗਈ ਸੀ। ਸੋ ਪਰ ਜਿਹੜੀ ਇਹਨਾਂ ਸੁਣੀ ਹੈ ਗਾਂ ਬਜ਼ੁਰਗਾਂ ਤੋਂ ਵੱਡਿਆਂ ਤੋਂ ਇਹ ਸਾਰਾ ਕੁਝ, ਜਾਂ ਥੋੜ੍ਹਾ ਜਿਹਾ ਵੇਖਿਆ ਵਾ, ਥੋੜ੍ਹੀ ਜਿਹੀ ਵੇਖੀ ਵੀ ਹੈ ਉਦੋਂ ਛੋਟੇ ਸੀ ਇਹ, ਅਤੇ ਕਹਿੰਦੇ ਜਿਹੋ ਜਿਹੀ ਮੈਂ ਵੇਖੀ ਹੈ ਅਤੇ ਉਹੋ ਜਿਹੀ ਮੈਂ ਲਿਖੀ ਹੈ, ਪਰ ਸਾਰੇ ਉਹਨਾਂ ਦੇ ਗੁਣ ਜਿਹੜੇ ਆ ਉਹ ਨਹੀਂ ਲਿਖੇ ਗਏ ਮੇਥੋਂ, ਸਾਰੇ ਲਿਖਣੇ ਬੜੇ ਔਖੇ ਨੇ।
1: ਪਾਵ ਸਚੰਬੇਲੀ ਬੇਲੀ ਗੰਗ ਸਮ ਚੇਲੀ ਫੈਲੀ,
0: ਉਸ ਵੇਲੇ ਸਿੱਖੀ ਆਉਂ ਪੈਲੀ ਸੀਗੀ, ਇੰਨਾ ਸੋਹਣਾ ਜੀਵਨ ਕਰਕੇ ਪਾਵਸ ਜਿਵੇਂ ਬਰਸਾਤ ਰੁੱਤ ਵਿੱਚ ਚਬੇਲੀ ਖਿਲਦੀ ਹੈ, ਚਿੱਟੇ ਰੰਗ ਦੇ ਫੁੱਲ ਜਿਹੜੇ ਨੇ ਬੜੇ ਖਿਲਦੇ ਨੇ, ਅਤੇ ਸੋ ਚੰਬੇਲੀ ਦੀ ਵੇਲ ਜਿਹੜੀ ਹੈ ਇਹ ਜਿਵੇਂ ਖਿਲਦੀ ਹੈ, ਗੰਗ ਸਮ ਝੇਲੀ ਫੈਲੀ ਕਿ ਗੰਗਾ ਦੀਆਂ ਲਹਿਰਾਂ ਵਾਂਗ, ਇਹ ਸਿੱਖੀ ਜਿਹੜੀ ਸੀ ਉਸ ਵੇਲੇ ਫੈਲੀ ਸੀ।
1: ਮਕਰ ਬਿਹੀਨ ਸਮ ਮਕਰ ਦੇਣਾ ਬੇਤਾ,
0: ਅਤੇ ਮਕਰ ਪਖੰਡ ਤੋਂ ਬਿਨਾਂ ਸੀ ਖਾਲਸਾ, ਇਹ ਨਹੀਂ ਵੀ ਵਿਖਾਵਾ ਹੋਰ ਕਰਨ 'ਤੇ ਹੋਵੇ ਹੋਰ ਅੰਦਰੋਂ ਜੀਵਨ, ਉਹ ਪਖੰਡ ਹੁੰਦਾ, ਮਕਰ ਪਖੰਡ ਤੋਂ ਬਿਨਾਂ ਸੀ ਸਮ ਮਕਰ ਬਿਨਾਂ ਬੇਤਾ, ਅਤੇ ਮਕਰ ਹੁੰਦੀ ਮਕਰ ਰਾਸ਼ੀ ਵਿੱਚ ਜਦੋਂ ਸੂਰਜ ਪ੍ਰਵੇਸ਼ ਕਰਦਾ ਭਾਵ ਮਾਘ ਦਾ ਮਹੀਨਾ, ਅਤੇ ਜਦੋਂ ਲੋਹੜੀ ਲੰਘਣ ਤੋਂ ਬਾਅਦ ਮਾਘ ਚੜ੍ਹ ਜਾਂਦਾ ਨਾ, ਉਦੋਂ ਸਾਧ ਸੰਗਤ ਜੀ ਦਿਨ ਵੱਡੇ ਹੋਣੇ ਸ਼ੁਰੂ ਹੋ ਜਾਂਦੇ, ਦਿਨਾਂ ਦਾ ਠਹਿਰਾਅ ਬਣ ਜਾਂਦਾ, ਅੱਤ ਛੋਟੇ ਦਿਨਾਂ ਤੋਂ ਦਿਨ ਵੱਡੇ ਹੋਣੇ ਸ਼ੁਰੂ। ਇਵੇਂ ਕਹਿੰਦੇ ਸਿੱਖੀ ਵੱਧਦੀ ਸੀ, ਜਿਵੇਂ ਮਾਘ ਦੇ ਮਹੀਨੇ ਵਿੱਚ ਦਿਨ ਵੱਧਦੇ ਹਨ।
1: ਸਿੱਖਿਆ ਸਿਖਾਰੇ ਮਾਰ ਖਾਵੇ ਤੇ ਸ਼ਿਕਾਰੇ,
0: ਅਤੇ ਜਿਹੜੇ ਆਉਂਦੇ ਸੀ ਸਿੱਖ ਸ਼ਰਨ ਵਿੱਚ, ਆਜੁਦ ਆਏ ਨਹੀਂ, ਆਜੁਦ ਆਜੁਦ ਸਿੱਖ ਹੈ ਸਿਖਾਰ, ਆਜੁਦ ਹੁੰਦੇ ਸ਼ਸਤਰ ਹਥਿਆਰ, ਗੱਤਕਾ ਪਟੇਬਾਜੀ, ਇਹ ਸਾਰਿਆਂ ਨੂੰ ਸ਼ਸਤਰ ਜਿਹੜਾ ਗੱਤਕੇ ਦੇ ਅਖਾੜੇ ਲੱਗਦੇ ਸੀ, ਹਰੇਕ ਸਿੰਘ ਦੇ ਕੈਂਪ ਵਿੱਚ ਮੈਦਾਨ ਵਿੱਚ, ਅਤੇ ਸ਼ਸਤਰ ਜਿਹੜੇ ਆਜੁਦ ਸਿੱਖ ਹੈ, ਆਪ ਸਿੱਖਦੇ ਸੀ ਵੱਡਿਆਂ ਤੋਂ, ਜਾਣੂ ਹੋਰ ਗਾਂਧੀਆਂ ਅਭਿਆਸ ਸ਼ਸਤਰ ਵਿੱਦਿਆ ਦਾ ਦੂਜਿਆਂ ਨੂੰ ਸਿਖਾਉਂਦੇ ਸੀ, ਜਿਹੜੇ ਅਣਜਾਣ ਹੁੰਦੇ ਸੀ ਜਾਂ ਨਵੇਂ ਆਉਂਦੇ ਸੀ ਸਿਪਾਹੀ ਬਣਦੇ ਸੀ ਉਹਨਾਂ ਨੂੰ ਸਿਖਾਉਂਦੇ ਸੀ। ਇਹ ਵੀ ਸੀ ਨਾਲ ਜਿੱਥੇ ਰਹਿਤ ਮਰਜ਼ਾਦਾ ਸੀ ਦੀਵਾਨ ਸੱਜਦੇ ਸੀ, ਅਤੇ ਮਾਰ ਖਾਵ ਅਤੇ ਸ਼ਿਕਾਰਾਂ ਜੰਗਲਾਂ ਵਿੱਚ ਜਾ ਕੇ ਅਤੇ ਸ਼ਿਕਾਰ ਮਾਰ ਕੇ ਖਾਂਦੇ ਸਨ, ਛਕਦੇ ਸਨ, ਇਹਦਾ ਭਾਵ ਇਹ ਹੁੰਦਾ ਸੀ ਵੀ ਉਹ ਸੋ ਚੜ੍ਹਨਾ, ਜਿਵੇਂ ਹੁਣ ਫੌਜਾਂ ਜੰਗੀ ਮਸ਼ਕਾਂ ਕਰਦੀਆਂ ਨੇ ਹੁਣ ਵੀ ਪ੍ਰੈਕਟਿਸ ਵਾਸਤੇ, ਇਹ ਪ੍ਰੈਕਟਿਸ ਵਾਸਤੇ ਉਹੀ ਸਾਧਨ ਸੀ ਉਸ ਵੇਲੇ, ਸੋ ਜਾ ਕੇ ਘੋੜੇ ਦੌੜਾਉਣੇ ਤਾਂ ਕਿ ਘੋੜੇ ਵੀ ਆਲਸੀ ਨਾ ਹੋਣ ਅਤੇ ਸ਼ਸਤਰ ਵੀ ਜਿਹੜੇ ਖੁੰਡੇ ਨਾ ਪੈ ਜਾਣ, ਕੀ ਪਤਾ ਕਦੋਂ ਜੰਗ ਚੜ੍ਹ ਜਾਣਾ, ਕਦੋਂ ਆ ਜਾਣਾ ਗਿਲਜਿਆਂ ਨੇ ਦੁਰਾਨੀਆਂ ਨੇ ਲੱਖਾਂ ਫੌਜ ਲੈ ਕੇ, ਸੋ ਕਿੱਥੇ ਜੰਗ ਪੈ ਜਾਣਾ, ਅਤੇ ਉਸ ਵੇਲੇ ਜੇ ਆਲਸ ਆ ਗਈ ਤਾਂ ਫਿਰ ਕਿਵੇਂ ਲੜਾਈ। ਇਸ ਕਰਕੇ ਹਰ ਰੋਜ਼ ਸੁਚੇਤੀ ਜ਼ਰੂਰੀ ਸੀ, ਹਰ ਰੋਜ਼ ਜੰਗ ਸ਼ਿਕਾਰ ਨੂੰ ਚੜ੍ਹਨਾ ਅਤੇ ਇੱਕ ਦੂਜੇ ਤੋਂ ਵੱਧ ਹੋ ਕੇ, ਸੋ ਸ਼ਿਕਾਰ ਕਰਕੇ ਮਾਰ ਕੇ ਅਤੇ ਛਕਦੇ ਸਨ।
1: ਪਰ ਨਾਰੇ ਲੋ ਬਿਕਾਰੇ ਧਾਰੇ ਨਾਹੇ ਸੋਚਤ,
0: ਪਰ ਇਸਤਰੀਆਂ ਦੇ ਜਿਹੜੇ ਵਿਕਾਰ ਹੁੰਦੇ ਸੀ ਨਾ,
2: ਉਹਨਾਂ ਨੂੰ ਕਦੇ ਵੀ ਚਿੱਤ ਵਿੱਚ ਸੋਚ ਵੀ ਨਹੀਂ ਆਉਣ ਦਿੰਦੇ ਸੀ। ਐਡਾ ਵਧੀਆ ਸੀ, ਮਹਾਰਾਜ ਸੱਚੇ ਪਾਤਸ਼ਾਹ ਨੇ ਰਹਿਤ ਮਰਜ਼ਾਦਾ ਦਿੱਤੀ। ਸੋ ਸੁਪਨੇ ਦੇ ਵਿੱਚ ਵੀ ਸਿੱਖ ਨੇ ਪਰ ਇਸਤਰੀ ਦੀ ਸੇਜਾ 'ਤੇ ਨਹੀਂ ਜਾਣਾ ਸੁਪਨੇ ਵਿੱਚ ਵੀ। ਤਾਂ ਇਸ ਤਰ੍ਹਾਂ ਦਾ ਜੀਵਨ ਸੀ ਵੀ ਕਦੇ ਚਿੱਤ ਵਿੱਚ ਸੋਚ ਵੀ ਨਹੀਂ ਆਉਣ ਦਿੰਦੇ ਸੀ ਪਰ ਇਸਤਰੀ ਦੇ ਵਿਕਾਰਾਂ ਦੀ। ਜਤੀ ਸਤੀ ਪੂਰੇ ਸਨ
1: ਗਰ ਅੰਗ ਰੱਖੇ ਜਾਵੇ ਕੁੜਤੀ ਸਤਣੀ ਭਾਵੇਂ,
2: ਤੇ ਘਰ ਵਿੱਚ ਸੋਹਣੇ ਜਾਮੇ ਚੋਲੇ ਪਾ ਕੇ ਰੱਖਦੇ ਸੀ, ਕੁਝ ਕੁੜਤੀਆਂ ਪਾਉਂਦੇ ਸੀ ਕੁੜਤੇ, ਤੇ ਉਹਨਾਂ ਨਾਲ ਵੀ ਤਣੀਆਂ ਸੋਹਣੀਆਂ ਸੁੰਦਰ ਤਾਣ ਬੰਨੀਆਂ ਹੁੰਦੀਆਂ ਸਨ।
1: ਸਿਲ ਵਾਰੇ ਦਸਤਾਰੇ ਧਾਰੇ ਤਬ ਥੇ,
2: ਤੇ ਸਿਰ ਦੇ ਉੱਪਰ ਜਿਹੜੇ ਦਸਤਾਰੇ ਸੀ ਉਹ ਵੀ ਸੋ ਚੰਦ ਤੋੜੇ ਜਿਹੜੇ ਧਾਰਨ ਕਰਦੇ ਹੁੰਦੇ ਸੀ, ਬਹੁਤ ਸੋਹਣੇ ਲੋਹੇ ਦੀਆਂ ਤਾਰਾਂ ਦੇ ਪਾ ਪਾ ਕੇ ਉਪਨ ਦੇ ਵਿੱਚ ਸ਼ਸਤਰ ਜਿਵੇਂ ਨਿਹੰਗ ਸਿੰਘ ਸਜਾਉਂਦੇ ਨੇ, ਇਸ ਤਰ੍ਹਾਂ ਦੇ ਦਸਤਾਰੇ ਸਨ।
1: ਲਿਆ ਜਲ ਹਾਰ ਮਹਾਰਾਜੇ ਰਣਜੀਤ ਸਿੰਘ,
2: ਤੇ ਇਹ ਇਸ ਤਰ੍ਹਾਂ ਸੀ। ਫਿਰ ਉਸ ਤੋਂ ਬਾਅਦ ਜਦੋਂ ਮਿਸਲਾਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦਾ ਰਾਜ ਆ ਗਿਆ, ਉਹਨਾਂ ਦਾ ਜ਼ੋਰ ਪੈ ਗਿਆ, ਅਕਾਲ ਪੁਰਖ ਦੀ ਬਖਸ਼ਿਸ਼ ਸੀ ਛੋਟੀ ਉਮਰ ਵਿੱਚ ਹੀ, ਅਤੇ ਲਾਹੌਰ ਉਹਨਾਂ ਨੇ ਆਪਣੇ ਕਬਜ਼ੇ ਵਿੱਚ ਜਿੱਤ ਲਿਆ, ਅਤੇ ਉਸ ਵੇਲੇ ਲਾਹੌਰ 'ਤੇ ਉਹਨਾਂ ਦੀ ਤਾਜਪੋਸ਼ੀ ਹੋਈ 1799 ਈਸਵੀ ਨੂੰ। ਅਤੇ ਫਿਰ ਉਹਨਾਂ ਨੇ ਇਹ ਇੱਕ ਰਾਜ ਕਰ ਦਿੱਤਾ ਸੀ ਸਾਰਾ, ਮਿਸਲਾਂ ਤੋੜ ਕੇ। ਸਭ ਤੋਂ ਜ਼ਬਰਦਸਤ ਜਿਹੜੀ ਸੀ ਮਿਸਲ ਭੰਗੀ ਮਿਸਲ ਸੀ, ਉਹਨੂੰ ਪਹਿਲਾਂ ਤੋੜਿਆ। ਉਹਨਾਂ ਦਾ ਤਾਂ ਰਿਸ਼ਤਾ ਹੀ ਉਹਨਾਂ ਨੇ ਮਹਿਤਾਬ ਕੌਰ ਦਾ ਕਰ ਦਿੱਤਾ ਸੀ, ਤਾਕਤਵਰ ਜਾਣ ਕੇ ਆਪ ਜੀ ਨੂੰ ਉਹ ਵੀ ਖਤਮ ਹੋ ਗਈ ਸੀ। ਸੋ ਇਸ ਤਰ੍ਹਾਂ ਜਾਂ ਸ਼ੁਕਰ ਚੱਕੀ ਆ ਮਿਸਲ ਸੀ ਉਹ ਤਾਂ ਇਹਨਾਂ ਦੇ ਦਾਦੇ ਦੀ ਸੀਗੀ, ਤੋ ਮਾਂ ਸਿੰਘ ਹੋਣੀ। ਇਸ ਤਰੀਕੇ ਨਾਲ ਇਹ ਜਿਹੜਾ ਫਿਰ ਸ਼ੇਰੇ ਪੰਜਾਬ ਦਾ ਜਦੋਂ ਰਾਜ ਆਇਆ ਸਾਧ ਸੰਗਤ ਜੀ, ਅਤੇ ਉਹ ਲੀਓ ਜੋ ਲਾਹੌਰ, ਉਸ ਤੋਂ ਬਾਅਦ
1: ਤਰ ਆ ਰਹੀ ਅਮੀਰ ਗੌਰ ਚਾਲੇ ਭਾਰੇ ਥੇ,
2: ਅਤੇ ਉਸ ਵੇਲੇ ਅਮੀਰਾਂ ਵਾਲੇ ਹੋਰ ਤੌਰ ਗੌਰ ਹੋ ਗਏ। ਜਦੋਂ ਲਾਹੌਰ ਹੀ ਆ ਗਿਆ, ਤਖ਼ਤ ਆ ਗਿਆ, ਹੀਰੇ ਜਵਾਹਰਾਤ ਆ ਗਏ, ਖਜ਼ਾਨੇ ਆ ਗਏ ਹੇਠ, ਅਤੇ ਫਿਰ ਅਮੀਰਾਂ ਵਾਲੇ ਪੂਰੇ ਤੌਰ ਗੌਰ ਜਿਹੜੇ ਭਾਰੇ ਹੋ ਗਏ। ਫਿਰ ਸਾਹਿਬਰਾਂ ਲੱਗ ਗਈਆਂ,
1: ਪੇਚੇ ਲੱਗ ਦਸਤਾਰੇ ਖੋੜੀਆਂ ਸੋ ਟੂਟੇ ਵਾਰੇ।
2: ਉਸ ਵੇਲੇ ਦਸਤਾਰੇ ਜਿਹੜੇ ਸੀ ਪਹਿਲਾਂ ਤਾਂ ਉਂਝ ਹੀ ਬੰਨਦੇ ਸੀ, ਫਿਰ ਪੇਚ ਬਣਾ ਬਣਾ ਕੇ ਪੂਰੇ ਬੰਨਣ ਲੱਗ ਪਏ। ਤੋ ਖੋੜੀਆਂ ਵਾਲੇ ਟੂਟੀਆਂ ਵਾਲੇ ਜਿਹੜੇ ਸੀ, ਕਈਆਂ ਲਿਖਿਆ ਵੀ ਮਹਾਰਾਜਾ ਰਣਜੀਤ ਸਿੰਘ ਤਾਂ ਉਸੇ ਤਰ੍ਹਾਂ ਗੋਲ ਦਸਤਾਰੇ ਸੀ ਉਸ ਵੇਲੇ ਤਾਂ ਫੌਜ ਵਿੱਚ, ਅਤੇ ਬਾਅਦ ਵਿੱਚ ਉਹਨਾਂ ਦੇ ਦੇਹਾਂਤ ਤੋਂ ਬਾਅਦ 49 ਤੋਂ ਬਾਅਦ 1849 ਈਸਵੀ ਤੋਂ, ਸੋ ਮਹਾਰਾਜਾ ਛੇਰ ਸਿੰਘ ਜਿਹੜਾ ਸੀ ਉਹਨਾਂ ਦਾ ਬੇਟਾ, ਉਹਨੇ ਟੂਟੀ ਵਾਲੀ ਪੱਗ ਕੀਤੀ ਸੀ ਸਭ ਤੋਂ ਪਹਿਲਾਂ, ਅੰਗਰੇਜ਼ਾਂ ਜਿਹੜੇ ਦੂਜੇ ਰਾਜੇ ਸੀ ਆਪਣੇ ਬੰਨਣ ਲੱਗੇ ਸੀਗੇ, ਰਿਆਸਤਾਂ ਦੇ ਰਾਜੇ ਫਰੀਦਕੋਟੀਆ ਪਟਿਆਲੇ ਵਾਲੇ ਜਿਵੇਂ ਜੀਂਦ ਵਾਲੇ, ਇਹਨਾਂ ਵੱਲ ਵੇਖ ਕੇ, ਅਤੇ ਉਹ ਮਹਾਰਾਜਾ ਛੇਰ ਸਿੰਘ ਨੇ ਪਹਿਲੀ ਵਾਰੀ ਟੂਟੀ ਵਾਲੀ ਪੱਗ ਬੰਨ੍ਹੀ ਸੀ, ਜਿੱਥੋਂ ਪਹਿਰਾਵਾ ਬਦਲਿਆ ਹੈ ਸਿੱਖਾਂ ਦਾ, ਖਾਲਸੇ ਦਾ, ਨਹੀਂ ਤਾਂ ਸਿੱਧਾ ਸਾਦਾ ਹਿੰਦੂ ਮਾਲੇ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦਿੱਤੇ ਸਨ। ਅਤੇ ਦੁਮਾਲਾ ਤਾਂ ਗੋਲੀ ਵੀ ਸਿੱਧੀ ਆਵੇ ਅਤੇ ਉਹਦੇ ਤੋਂ ਵੀ ਰੱਖਿਆ ਕਰਦਾ ਵਾ, ਅਤੇ ਟੂਟੀ ਵਾਲੀ ਪੱਗ ਜਿਹੜੀ ਆ ਉਹ ਜੇ ਹੁਣ ਸਿੱਧੀ ਆਊਗੀ ਗੋਲੀ, ਅਤੇ ਮੱਥਾ ਤਾਂ ਸਗੋਂ ਆਪਣਾ ਟੂਟੀ ਵਾਲੀ ਪੱਗ ਨਾਲ ਤਾਂ ਸਾਰਾ ਹੀ ਨੰਗਾ ਹੁੰਦਾ ਵਾ ਨੋਕ ਵਾਲੀ ਦਾ, ਅਤੇ ਸਿੱਧੀ ਮੱਥੇ 'ਚ ਵੱਜੂਗੀ। ਇਹ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਦਸਤਾਰਾ ਦਿੱਤਾ ਸੀ ਉਹਦੇ ਵਿੱਚ ਦੁਮਾਲੇ ਦੇ ਲੋਹਾ ਹੁੰਦਾ, ਸਭ ਕੁਝ ਕੱਖ ਨਹੀਂ ਹੁੰਦਾ। ਨਿਹੰਗ ਸਿੰਘਾਂ ਦਾ ਯੁੱਧ ਹੋਇਆ ਸੀ ਉੱਥੇ ਮਹਿਤਾ ਚੌਂਕ ਤੋਂ ਗਾਂ, ਲੜਾਈ ਹੋਈ ਸੀ ਪੂਲੇ ਨਿਹੰਗ ਨਾਲ ਜਿਹੜਾ ਵਿਗੜਿਆ ਹੋਇਆ ਸੀ ਬਦਮਾਸ਼, ਯੂਟਿਊਬ 'ਤੇ ਤੁਸੀਂ ਵੇਖਿਆ ਹੋਣਾ, ਫਿਰ ਜਿਉਂਦੇ ਨੂੰ ਸਾੜਿਆ ਸੀ ਜਿਹੋ ਜਿਹਾ ਕੋਈ ਕਰਦਾ ਵਾ। ਸੋ ਉਹ ਸਾਧ ਸੰਗਤ ਜੀ ਬੜਾ ਖਰਾਬ ਸੀ ਬੰਦਾ, ਸਰਕਾਰ ਉਹਦੇ ਨਾਲ ਸੀ, SSP ਦਾ ਰੈਂਕ ਉਹਨੂੰ ਦਿੱਤਾ ਹੋਇਆ ਸੀ, ਅਤੇ ਉਹ ਜਿਹੜੇ ਵਿਚਾਰੇ ਨਿਹੰਗ ਸਿੰਘ ਸੀ ਚੜ੍ਹਦੀ ਕਲਾ ਵਾਲੇ, ਉਹਨਾਂ ਨੂੰ ਫਿਰ ਗੁੱਸਾ ਆਇਆ ਵੀ ਇਹਨੇ ਬਾਣਾ ਪਾਇਆ ਅਤੇ ਇਹ ਬਾਣੇ ਦੀ ਬਦਨਾਮੀ ਕਰਾਉਂਦਾ ਵਾ। ਅਤੇ ਇਹ ਸ਼ਾਇਦ 1997 ਦੀ ਗੱਲ ਹੈ ਸ਼ਾਇਦ, ਮੈਨੂੰ ਸੰਨ ਦਾ ਪੂਰਾ ਚੇਤਾ ਨਹੀਂ, ਉਦੋਂ ਅਸੀਂ ਮਹਿਤਾ ਚੌਂਕ ਹੀ ਰਹਿੰਦੇ ਹੁੰਦੇ, ਉੱਥੇ ਸੰਥਿਆ ਕਰਾਉਣ ਦੀ ਡਿਊਟੀ ਸੀ ਟਕਸਾਲ ਵਿੱਚ। ਅਤੇ ਉਹ ਸਿੰਘ ਜਿਹੜੇ ਬਾਬਾ ਦੀਪ ਸਿੰਘ ਜੀ ਹੋਣਾ ਦਾ ਜਥਾ, ਉਹ ਅਜੇ ਵੀ ਬਜ਼ੁਰਗ ਹੈਗੇ ਨੇ, ਬੜੇ ਚੜ੍ਹਦੀ ਕਲਾ ਵਾਲੇ ਸੀ, ਅਤੇ ਉਹਨਾਂ ਨੂੰ ਬੜਾ ਗੁੱਸਾ ਆਇਆ ਵੀ ਇਹ ਬਾਣੇ ਦੀ ਬਦਨਾਮੀ ਕਰਾਉਂਦਾ ਵਾ, ਅਤੇ ਉਹਨੇ ਕਈ ਗੁਰਦੁਆਰਿਆਂ 'ਤੇ ਕਬਜ਼ਾ ਵੀ ਕੀਤਾ ਹੋਇਆ, ਉਹਨਾਂ ਫਿਰ ਆਡਾ ਲਿਆ, ਉਹਨਾਂ ਕੋਲ ਵੀ ਲਸੰਸ ਸੀ ਰਫਲਾਂ ਸੀ ਉਹਦੇ ਨਾਲ ਵੀ ਅਸੀਂ ਪਿੜਾਂਗੇ। ਉਹਨਾਂ ਨੇ ਇੱਕ ਦੋ ਥਾਂ 'ਤੇ ਫਿਰ ਉਹਦਾ ਸਾਹਮਣਾ ਕੀਤਾ ਬਦਮਾਸ਼ ਦਾ, ਵੀ ਇਹਦਾ ਜਾਂ ਬਾਣਾ ਲਾਉਣਾ ਵਾ, ਅਤੇ ਉਹ ਹਰਗੋਬਿੰਦਪੁਰ ਉਹਨਾਂ ਦੀ ਆਮਣੋ ਸਾਹਮਣੇ ਜਦੋਂ ਫਿਰ ਟੱਕਰ ਹੋਈ, ਉਹ ਵੀ ਅੱਗੋਂ ਘੱਟ ਨਹੀਂ ਸੀ, ਪੂਲਾ ਬੜਾ ਬਦਮਾਸ਼ ਸੀ, ਬੜੀ ਪੁਲਿਸ ਵੀ ਨਾਲ ਹੁੰਦੀ ਸੀ ਉਹਦੇ, ਅਤੇ ਉਹ ਜੋ ਸਾਹਮਣੇ ਟੱਕਰ ਹੋਈ ਅਤੇ ਇਹਨਾਂ ਦਾ ਉਹ ਸਾਧ ਸੰਗ ਜੀ ਉਹਨੇ ਫਿਰ ਉਹਦੇ ਕੋਲ ਜ਼ਿਆਦਾ ਹਥਿਆਰ ਵੱਡੇ ਸੀਗੇ ਉਹਨੂੰ ਸਰਕਾਰ ਨਾਲ ਉਹ ਗੋਲੀ ਜੋ ਚੱਲੀ ਹੋਇਆ ਕਿ ਉੱਥੇ ਵੀ ਇੱਕ ਸਿੰਘ ਇਹਨਾਂ ਦਾ ਮਾਰਤਾ ਦੂਜਿਆਂ ਦਾ ਸਿੰਘਾਂ ਦਾ ਜਿਹੜੇ ਚੜ੍ਹਦੀ ਕਲਾ ਵਾਲੇ ਸੀ ਬਾਬਾ ਦੀਪ ਸਿੰਘ ਉਹਨਾਂ ਦਾ ਸਪੁੱਤਰ ਵੱਡਾ ਮਾਰਤਾ ਸੀ ਉਹਨਾਂ ਨੇ ਉਹਨੂੰ ਨਹੀਂ ਚੱਕਿਆ ਪਰ ਉਹ ਹਟੇ ਨਹੀਂ ਪਿੱਛੇ ਉਹਨੂੰ ਉਵੇਂ ਡਿੱਗਾ ਰਹਿਣ ਦਿੱਤਾ ਅਤੇ ਉਹਦੇ ਮਗਰ ਪੈ ਗਏ ਵੀ ਜਾਣ ਨਹੀਂ ਦੇਣਾ ਫਿਰ ਉਹਨੇ ਦੂਜੀ ਮਾਰੀ ਇਹਨਾਂ ਦੇ ਸੋ ਜਹੇਦਾਰ ਦੇ ਅਤੇ ਉਹਦੇ ਇੱਥੇ ਆ ਕੇ ਦਮਾਲੇ 'ਚ ਵੱਜੀ ਸੀ ਜਿੱਥੇ ਆ ਚੰਦ ਤੋੜਾ ਲਾਇਆ ਹੁੰਦਾ ਨਾ ਮੂਹਰੇ ਉੱਥੇ ਗੋਲੀ ਵੱਜੀ ਸੀ ਕੱਖ ਵੀ ਨਹੀਂ ਹੋਇਆ ਸੀ ਵੇਖੋ ਇੰਨਾ ਬਚਾਅ ਸਿੱਧੀ ਗੋਲੀ ਨਹੀਂ ਤਾਂ ਉਹਨਾਂ ਦੇ ਉਹਨੇ ਵੀ ਸ਼ਹੀਦ ਹੋ ਜਾਣਾ ਅਤੇ ਪਰ ਉਹ ਫਿਰ ਭੱਜ ਗਿਆ ਛੱਡ ਕੇ ਉੱਥੋਂ ਮੈਦਾਨ ਅਤੇ ਇਸ ਤਰ੍ਹਾਂ ਇਹ ਬਾਣਾ ਜਿਹੜਾ ਵਾ ਉਹ ਮਤਲਬ ਹੈਰਾਨ ਹੁੰਦੇ ਸੀ ਵੀ ਇੱਕ ਸਿੰਘ ਦੇ ਨਿਹੰਗ ਸਿੰਘ ਦਾ ਉਹ ਭਚੰਗੀ ਉਹਨਾਂ ਦੇ ਸਾਡੇ ਕੋਲ ਪੜ੍ਹਦੇ ਹੁੰਦੇ ਉਹਦੇ ਬਾਬਾ ਜੀ ਵੀ ਤੁਸੀਂ ਭਚੰਗੀ ਇੱਥੇ ਪੜ੍ਹਾ ਲਓ ਵੀ ਸਾਡਾ ਪਤਾ ਨਹੀਂ ਹੁਣ ਕੀ ਬਣਨਾ ਵਾ ਅਸੀਂ ਹੁਣ ਪੂਲੇ ਨਾਲ ਟੱਕਰ ਲਈ ਬਦਮਾਸ਼ ਵੀ ਸਾਡੇ ਬੱਚਿਆਂ ਨੂੰ ਬਾਹਰ ਨਾ ਨਿਕਲਣ ਦੇ ਉਹਨਾਂ ਨੇ ਸਾਨੂੰ ਇਹ ਕਿਹਾ ਸੀ ਉਹਨਾਂ ਦੇ ਬੱਚੇ ਵੀ ਅੱਜ ਬੜੀ ਬੜੀ ਸੋਹਣੀ ਕਥਾ ਕਰਦੇ ਮਹਤਾਬ ਸਿੰਘ ਮੇਰੇ ਤੋਂ ਸੰਥਿਆ ਕੀਤੀ ਉਹਨਾਂ ਨੇ ਗੁਰਬਾਣੀ ਦੀ ਅਤੇ ਨਿਹੰਗ ਸਿੰਘ ਨੇ ਬੱਚੇ ਉਦੋਂ ਛੋਟੇ ਛੋਟੇ ਇਹੀ ਹੁੰਦੇ ਵੀ ਬਾਹਰ ਨਾ ਇਹਨਾਂ ਨੂੰ ਨਿਕਲਣ ਦੋ ਅਤੇ ਪੂਲਾ ਨਾ ਚੱਕ ਕੇ ਲੈ ਜੇ ਫਿਰ ਕੰਮ ਖਰਾਬ ਜੇ ਸਾਡੇ ਬੱਚੇ ਪੂਲਾ ਚੱਕ ਕੇ ਲੈ ਜਾ ਉਹ ਇਸ ਤਰ੍ਹਾਂ ਇੱਕ ਹੋਰ ਸੀਗਾ ਸੋ ਭਚੰਗੀ ਸਾਡੇ ਕੋਲ ਪੜ੍ਹਦਾ ਉਹਨੇ ਵੀ ਦੱਸਿਆ ਕਹਿੰਦਾ ਵੀ ਸਾਡੇ ਪਿਤਾ ਦੀ ਆਮਣੋ ਸਾਹਮਣੀ ਲੜਾਈ ਹੋਈ ਅਤੇ ਉਹਨਾਂ ਸਾਹਮਣਿਆਂ ਨੇ ਕੀ ਕੀਤਾ ਵੀ ਜਿਹੜੀ ਕਿਰਪਾਨ ਸੀਗੀ ਉਹ ਬੰਦੇ ਨੇ ਉਹ ਸਿੱਧੀ ਦਸਤਾਰ ਦੇ ਉੱਪਰ ਮਾਰੀਆਂ ਹੈ ਲਿਆ ਕੇ ਦੋਵਾਂ ਹੱਥਾਂ ਨਾਲ ਅਤੇ ਉਹ ਦਮਾਲਾ ਸਜਾ ਹੈ ਉਹ ਕਹਿੰਦਾ ਵੀ ਦਸਤਾਰਾ ਕੱਟਿਆ ਗਿਆ ਅਤੇ ਹੋਇਆ ਕੁਛ ਏਡਾ ਇਹ ਜ਼ਬਰਦਸਤ ਬਾਣਾ ਭਾਵ ਸੱਚੇ ਪਾਤਸ਼ਾਹ ਜੀ ਨੇ ਦਿੱਤਾ ਸੀ ਅਤੇ ਹੁਣ ਕਵੀ ਜੀ ਲਿਖ ਰਹੇ ਨੇ ਵੀ ਉਹ ਦਸਤਾਰੇ ਤੋਂ ਫਿਰ ਜਦੋਂ ਰਾਜ ਆਇਆ ਅਤੇ ਫਿਰ ਇਹ ਪੇਚਾਂ ਵਾਲੀਆਂ ਪੱਗਾਂ ਜਿਹੜੀਆਂ ਪੇਚੇ ਅਲੱਗ ਦਸਤਾਰੇ ਖੋੜੀਆਂ ਸੋ ਟੂਟੀ ਵਾਰੇ ਫਿਰ ਇਹ ਆ ਗਈਆਂ ਉਹ ਛੱਡ ਦਿੱਤੇ ਅਤੇ ਇਹ ਜਿਹੜੇ ਟੂਟੀ ਵਾਲੀਆਂ ਜਿਹੜੀਆਂ ਨੋਕ ਵਾਲੀਆਂ ਪੱਗਾਂ ਬੰਨਣ ਲੱਗ ਪਏ
1: ਸਾਫੇ ਸੋਠੇ ਕੰਨਾਂ ਵਾਰੇ ਗੋਟੇ ਸਾਸ ਵਾਰੇ ਥੇ
2: ਅਤੇ ਸਾਫੇ ਜਿਹੜੇ ਕੰਨਾਂ ਦੇ ਉੱਪਰ ਦੀ ਫਿਰ ਬੰਨਣ ਲੱਗ ਪਏ ਹੋਰ ਵੀ ਸੋ ਟੌਰੀ ਹੋ ਗਏ ਅਤੇ ਗੋਟੇ ਸੈਂ ਸਵਾਰੇ ਇੱਥੇ ਗੋਟੇ ਪਸ਼ਮੀਨੇ ਦੇ ਲਾ ਲਾ ਕੇ ਸਵਾਰੇ ਹੁੰਦੇ ਸੀ ਉਹ ਸਾਫੇ ਜਿਹੜੇ ਬੰਨਦੇ ਸੀ ਗੋਟੇ ਲਾਏ ਹੁੰਦੇ ਸੀ
1: ਗੋਡਿਆਂ ਤੱਕ ਕੱਛਾ ਅੱਛਾ ਸੂਸੀ ਕੀ ਪ੍ਰਤ ਅੱਛਾ ਚਾਲੀ
2: ਗੋਡਿਆਂ ਤੱਕ ਸੋ ਕਛਹਿਰੇ ਹੁੰਦੇ ਸੀਗੇ ਪਹਿਲਾਂ ਉਦੋਂ ਵੱਡੇ ਹੁੰਦੇ ਸੂਸੀ ਉਹ ਸੂਸੀ ਜਿਹੜਾ ਕੱਪੜਾ ਹੁੰਦਾ ਸੀ ਧਾਰੀਦਾਰ ਉਸ ਵੇਲੇ ਉਹਦੇ ਸੋ ਬਣੇ ਹੁੰਦੇ ਸੀ ਪ੍ਰਤੱਛ ਚਾਲੀ ਪ੍ਰਤੱਛ ਉਹ ਚੱਲੀ ਸੀ ਅਤੇ ਉਹ ਸੋਹਣਾ ਕੱਪੜਾ ਸੀ
1: ਆਯੁੱਧ ਕਮਰ ਕੱਸੇ ਦੁਸਤ ਸੰਭਾਰੇ ਥੇ
2: ਅਤੇ ਸ਼ਾਸਤਰ ਜਿਹੜੇ ਉਹ ਪਹਿਨ ਕੇ ਰੱਖਦੇ ਸੀ ਆਯੁੱਧ ਕਮਰ ਕੱਸੇ ਕਮਰ ਕੱਸੇ ਦੇ ਵਿੱਚ ਸ਼ਾਸਤਰ ਕਮਰ ਕੱਸੇ ਦੇ ਵਿੱਚ ਬਹੁਤੇ ਆ ਗਏ ਸੀ ਭਾਵ ਗੁਪਤ ਕਰ ਲਏ ਸੀ ਦੁਸਤ ਸੰਭਾਰੇ ਥੇ ਅਤੇ ਚੁਸਤ ਚਲਾਕ ਪੂਰੇ ਹੁੰਦੇ ਸੀ ਉਹ ਪੂਰੀ ਉਹਨਾਂ ਦੀ ਸ਼ਾਸਤਰਾਂ ਦੀ ਸੰਭਾਲ ਕਰਕੇ ਰੱਖਦੇ ਸਨ
1: ਸੂਰਬੀਰ ਖੂਬ ਥੇ ਕੇ ਭੂਪਨ ਕੇ ਭੂਪ ਥੇ
2: ਉਸ ਵੇਲੇ ਵੀ ਸੂਰਬੀਰ ਸੂਰਮਤਾਈ ਦੇ ਵਿੱਚ ਪਿੱਛੇ ਨਹੀਂ ਸਨ ਅਤੇ ਸੂਰਬੀਰ ਪੂਰੇ ਸੀਗੇ ਅਤੇ ਰਾਜਿਆਂ ਦੇ ਰਾਜੇ ਸੀ ਜਿਵੇਂ ਪਾਤਸ਼ਾਹ ਦੇ ਪਾਤਸ਼ਾਹ ਹੁੰਦੇ ਆ ਫੱਬਦੇ ਸਨ
1: ਕਿ ਦੇਵਤਾ ਸਰੂਪ ਥੇ ਅਨੂਪ ਸਿੰਘ ਸਾਰੇ ਥੇ
2: ਸੋ ਸਾਰੇ ਸਿੰਘ ਜਿਹੜੇ ਫੌਜੀ ਹੁੰਦੇ ਸੀ ਜਾਂ ਹੋਰ ਹੁੰਦੇ ਸੀ ਉਹ ਦੇਵਤਾ ਸਰੂਪ ਹੀ ਹੁੰਦੇ ਸੀ ਜਿਹੋ ਜਿਹੇ ਦੇਵਤਿਆਂ ਦੇ ਦਰਸ਼ਨ ਕਰ ਲਏ ਅਤੇ ਉਪਮਾ ਤੋਂ ਰਹਿਤ ਬਹੁਤ ਸੁੰਦਰ ਵਡਿਆਈ ਨਹੀਂ ਕੀਤੀ ਜਾ ਸਾਰੇ ਸਿੰਘ ਇਹੋ ਜਿਹੇ ਸੀ ਉਸ ਵੇਲੇ ਚੜ ਇੱਕ ਦੂ ਇੱਕ ਚੜ੍ਹਾਉਂਦੀ ਆ ਸੋ ਦਰਬਾਰ ਲੱਗਦਾ ਸੀ ਸ਼ੇਰੇ ਪੰਜਾਬ ਦਾ ਅਤੇ ਉਸ ਵੇਲੇ ਵੀ ਇੱਕ ਦੂ ਇੱਕ ਚੜ੍ਹਦਾ ਹੁੰਦਾ ਸੀ ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਐਸੀ ਬਖਸ਼ਿਸ਼ ਸੀ ਇਹ ਕਵੀ ਜੀ ਉਸ ਵੇਲੇ ਦਾ ਸੋ ਜਿਹੜਾ ਸੀਨ ਆ ਆਪਣੇ ਸਾਹਮਣੇ ਰੱਖ ਰਹੇ ਹਨ ਇੱਥੇ ਸਮੇਂ ਦੀ ਸਮਾਪਤੀ ਹੈ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ

ਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਟ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਖੁਆਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਲਾਗਾਓ, ਜਮ ਲੱਜੈ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ। ਪੂਰਨ ਪੁਰਖ ਵਿਧਾਤਾ ਰਹਾਓ, ਨਾਨਕ ਪ੍ਰਭ ਅਵਨਾਸੀ। ਤਾਂ ਕਿਸੇ ਨ ਬਿਰਥੀ ਜਾਸੀ, ਅਣਦ ਕਰੇ ਤੇਰੇ ਦਾਸਾ। ਜਾ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾ। ਤਾਤੀ ਬਾਉਨ ਲੱਗਈ, ਪਾਰ ਬ੍ਰਹਮ ਸਰਨ ਆਈ। ਚੌਗਿਰਦ ਹਾਰ ਰਾਮ ਕਰ ਦੁੱਖ ਲੱਗਿਆ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਾ ਦੀਆ, ਇਕ ਲਾਈ ਰੱਖ ਲਈ ਇਸ ਨੂੰ ਰੱਖਣ।

ਗਿਆਨ ਚਿਤਵੋ ਚਿਤਵਨੀ ਉਦਮ ਕਰੋ ਉਪਨੀਤ ਹਰ ਕੀਰਤਨ ਕਾ ਆਹਰ ਹਰ ਦੇਹੁ ਨਾਨਕੇ ਮੀਤ ਸੋਹਿਲਾ ਰਾ ਗੌੜੀ ਦੀਪ ਕੀ ਮਹੱਲਾ ਪਹਿਲਾ।

ਇਤ ਕਰ ਗਾਵੋ ਸੋਹਿਲਾ ਸਿਵ ਸਿਰਜਨ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਰਹਾਓ ਨਿਤ ਨਿਤ ਜੀ ਅੜੇ ਸੰਭਾਲੀਆਂ ਦੇਖਿਆ ਕਾ ਦੀ ਬਣਹਾਰ ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾਤੇ ਕੰਮ ਸੰਭਾਰੋ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲੋ ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾਓ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇਧੇ ਅਵਨ ਰਾਗਾ ਸਾਹ ਮਹੱਲਾ ਪਹਿਲਾ ਛੇ ਅਖਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰ ਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਓ ਵਿਸ਼ਵ ਵਿੱਚ ਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰ ਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਅਨ ਲਓ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਾ ਤੇਰੀ ਆਰਤੀ ਅਨਹਥਾ ਸਦਵਾਜੰਤ ਭੇਰੀ ਰਹਾਉ ਸਹਿਸਤਵ ਨੈਨ ਨਨ ਨਨ ਹੈ ਤੋਹਿ ਕਉ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਪਦ ਬਿਮਲ ਨਾਮ ਇੱਕ ਪਦ ਗੰਧ ਬਿਨ ਸਹਿਸ ਤਬ ਗੰਧ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ

ਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾਲ ਵਿਤਾਰ ਭੁੱਖੇ ਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਾਹਸ ਸਿਆਣਪ ਲੱਖ ਹੋਏ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਆ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮ ਇਸਦਾ ਭਵਾਈਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਜੇ ਬੁੱਝੈ ਤਾਂ ਹੋਵੈ ਕਹ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਣ ਗਾਵੈ ਕੋ ਗੁੜਬੜਿਆਈ ਅਚਾਰ ਗਾਵੈ ਕੋ ਵਿਦਿਆ ਵਿਖੋ ਵਿਚਾਰ ਗਾਵੈ ਕੋ ਸਾਜ ਕਰੀ ਤਨ ਕੇ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵਿਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਕਾਹੇ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਕਸੈ ਵੀ ਪ੍ਰਵਾਹੁ ਸਾਚਾ ਸਾਹਿਬ ਸੱਚ ਨਾਹੀ ਭਾਖੇ ਆ ਭਾਉ ਪਾਰ ਰੱਖਾ ਹੈ ਮੰਗਾ ਹੈ ਦੇਹ ਦੇਹ ਦਾਤ ਖਰੀਦਾ ਤਾਰ ਫਿਰ ਕੇ ਅੱਗੇ ਰੱਖੀ ਹੈ ਜਿਸ ਦਿਸਾ ਦਰਬਾਰ ਮਾਂ ਹੋ ਕੇ ਬੋਲਣ ਬੋਲੀ ਹੈ ਜਿਸ ਨੂੰ ਧਰੇ ਪਿਆਰ ਅੰਮ੍ਰਿਤ ਵੇਲਾ ਸਤ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵਹਿ ਜਾਣੀ ਹੈ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਮ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀ ਹੈ ਗੁਣੀ ਨਿਧਾਨ ਗਾਵੀ ਹੈ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਤੀਰਥ ਨਾਵਾ ਜਿਤ ਭਾਵਾ ਬਿਨ ਪਾਣੀ ਕੇ ਨਾਈ ਕਰੀ ਜਿਤੀ ਸਿਰਟ ਉਪਾਈ ਵੇਖਾ ਬ੍ਰਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚੱਲੈ ਸਭ ਕੋਏ ਚੰਗਾ ਨਾ ਉਰਖਾਇ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਤਾਂ ਵਤਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤਿਹਾ ਕੋ ਨਾ ਸੁਝਾਈ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤਵਲਿਆ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਣ ਸਕਾ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦਉ ਸੁਣਿਆ ਮੁਕਸਾ ਲਾਹਣ ਮੰਦ ਸੁਣਿਆ ਯੁਗ ਜੁਗਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤਸੰਤੋ ਗਿਆਨ ਸੁਣਿਆ ਅੜਸੜ ਕਾਸ਼ਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਤਿ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਇਸਰਾ ਗੁਣਾ ਕੀ ਗਾਹਾਂ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੇ ਰਾਹ ਸੁਣਿਆ ਹੱਥ ਵਸ ਗਾਹ ਨਾਨਕ ਭਗਤਾ ਸਤਿ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਕਤ ਕਹੀ ਨਾ ਜਾਏ ਜੇ ਕੋ ਕਹਿ ਪਿੱਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰੂ ਮੰਨੇ ਕਾ ਵਹਿਕਰਣ ਵਿਚਾਰ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ
ਮੰਨਾ ਸੁਰ ਧੋਵੈ ਮਨ ਬੁੱਧ ਦਉ, ਮੰਨਾ ਸਗਲ ਭਵਨ ਕੀ ਸੁਧ ਦਉ, ਮੰਨਾ ਮੋਹਿ ਚੋਟਾਂ ਨਾ ਖਾਏ, ਮੰਨਾ ਜਮ ਕੈ ਸਾਥ ਨ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਰ ਜਾਣੇ ਮਨ ਕੋਈ, ਮੰਨਾ ਬਾਲਕ ਠਾਕ ਨ ਪਾਏ, ਮੰਨਾ ਪਥ ਨੂੰ ਪ੍ਰਗਟ ਜਾਏ, ਮੰਨਾ ਮਗਨ ਚੱਲੈ ਪੰਥ, ਮੰਨਾ ਧਰਮ ਸੇ ਤੀਸਰ ਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਈ, ਮੰਨਾ ਪਾਵੇ ਮੁਕਤ ਦੁਆਰ, ਮੰਨਾ ਪਰਵਾਰ ਅਸਾਧ ਹਰ, ਮੰਨਾ ਤਰਾ ਤਾਰੇ ਗੁਰਸਿੱਖ, ਮੰਨਾ ਨਾਨਕ ਭਵੈ ਨ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਈ, ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦੁਰਗਹਿਮਾਨ, ਪੰਚੇ ਸੁਹ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਾ ਕਰਣਾ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤੋ, ਸੰਤੋਖ ਤਾ ਪ੍ਰਖਿਆ ਜਿਨ ਸੂਤੋ, ਜੇ ਕੋ ਬੁੱਝਿਆ ਹੋਵੈ ਸਚਿਆਰ, ਤਬਲਾ ਉੱਪਰ ਕੀਤਾ ਭਾਰ, ਧਰਤੀ ਹੋਰ ਪ੍ਰੈ ਹੋਰ ਹੋਰ, ਤਿਸਤੇ ਭਾਰ ਤਲੈ ਕਮਜ਼ੋਰ, ਜੀ ਅਜਾਤ ਰੰਗਾ ਕੇ ਨਾਭ, ਸਮਰਾ ਲਿਖਿਆ ਬੜੀ ਕਲਾਵੇਂ, ਹੁਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲੇ ਹੋ ਰੂਪ, ਕੀਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਓ ਇੱਕੋ ਕੁਆਓ, ਤਿਸਤੇ ਹੋਏ ਲੱਖ ਦਰਿਆਓ, ਕੁਦਰਤ ਕੌਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁੱਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰੂ, ਅਸੰਖ ਸਤੀ ਅਸੰਖ ਦਾਤਾਰੂ, ਅਸੰਖ ਸੂਰ ਮੁਖ ਪਕਸਾਰ, ਅਸੰਖ ਮੋਲ ਬਲਾਇ ਤਾਰੂ, ਕੁਦਰਤ ਕੌਣ ਕਹਾ ਵਿਚਾਰੂ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਰ, ਤੂੰ ਸਦਾ ਸਲਾਮ ਨਿਰੰਕਾਰੂ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਘੋਰ, ਅਸੰਖ ਮੁਰਖ ਰਜਾਹ ਜੋਰ, ਅਸੰਖ ਗੜਬੜ ਹੱਤਿਆ ਕਮਾ, ਹਿਸੰਖ ਪਾਪੀ ਪਾਪ ਕਰ ਜਾ, ਹਿਸੰਖ ਕੂੜੇ ਅਲ ਕੂੜੇ ਫਰਾ, ਹਿਸੰਖ ਮਲੇਸ਼ ਮਲ ਪੱਖਾ, ਹਿਸੰਖ ਨੰਦਕ ਸਿਰ ਕਰਹ ਭਾਰ, ਨਾਨਕ ਨੀਚ ਕਹ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਰ, ਤੂੰ ਸਦਾ ਸਲਾਮਤ ਨਿਰੰਕਾਰੂ, ਅਸੰਖ ਨਾਵੋ ਅਸੰਖ ਥਾਵੋ, ਅਗੰਮ ਅਗੰਮ ਸੰਖ ਲੋ ਸੰਖ ਕਹ, ਹਜ਼ਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਨੂੰ ਗਾਹ, ਅਖਰੀ ਲਿਖਣ ਬੋਲਣ ਬਾਣ ਕਰੈ ਸਰ ਸੰਯੋਗ ਵਿਖਾਣੋ, ਜਿਨੇ ਇਹ ਲਿਖੇ ਤੇ ਸਰਣਾਹੇ, ਜੇ ਫਰਮਾਹੇ ਦਿਵ ਤੇ ਪਾਹੇ, ਜੀਤਾ ਕੀਤਾ ਤੇਤਾ ਨਾਓ, ਵਿਣਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਰ, ਤੂੰ ਸਦਾ ਸਲਾਮ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ ਅਸੰਖ, ਹਸਰ ਭਾਰ ਹੋਏ ਅਖਰੀ ਨਾਵ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ ਕਰਾ ਸਰ ਸੰਯੋਗ ਵਿਖਾਣੋ, ਜਿਨੇ ਇਹ ਲਿਖੇ ਤੇ ਸੁਣਾਏ, ਜੈ ਫਰਮਾਹੀ ਤੇ ਤੇ ਪਾਹੀ, ਜੇਤਾ ਕੀਤਾ ਤੀਤਾ ਨਾਉ, ਬਿਣਾਵੈ ਨਾਹੀ ਕੋ ਥਾਉ, ਕੁਦਰਤ ਕੌਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਰ, ਤੁਸ ਦਾ ਸਲਾਮ ਨਿਰੰਕਾਰ, ਭਰੀਐ ਹੱਥ ਪੈਰ ਤਣ ਦੇਹ, ਪਾਣੀ ਧੋਤਾ ਉੱਤਰ ਸੋਕੇ, ਮੋਤ ਪਲੀਤੀ ਕੱਪੜ ਹੋਏ ਦੇ ਸਾ, ਬੋਣ ਲਈਆ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪਾ ਨਾ ਵੇਖੈ ਰੰਗ, ਪੁੰਨੀ ਪਾਪੀ ਅੱਖ ਨਾਹੀ, ਕਰ ਕਰ ਕਰਣਾ ਲਿਖਲਾ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੋ, ਜਾਵਹੋ ਤੀਰਥ ਤਪ ਦਇਆ ਦਾਦਾ ਡੋ, ਜੇ ਕੋ ਭਾਵੈ ਤਿਲਕਾ ਮਾਣ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਲਤੀ ਕਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀ ਕੋਈ, ਗੁਣ ਗੁਣ ਕੀਤੇ ਭਗਤ ਨਾ ਹੋਏ, ਸਵਾਸ ਤਤ ਬਾਣੀ ਬ੍ਰਹਮਾਉ, ਸਤ ਸਵਾਰਥ ਦਾ ਮਨ ਚਾਉ, ਕਵਣ ਸੋ ਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰ ਉਤੀ ਬਾਹੁ, ਕਵਣ ਜਿਤ ਹੋਵਾ ਆਕਾਰ, ਵੇਲ ਨ ਪਾਈਏ ਪੰਡਤੀ, ਜੀ ਹੋਵੈ ਲੀਕ ਪੁਰਾਣ, ਮੁਕਤ ਨ ਪਾਇਓ ਕਾਦੀ, ਅੱਜ ਲਿਖਣ ਲਿਖ ਕੁਰਾਣ, ਥਿਤ ਵਾਰ ਨਾ ਜੋਗੀ ਜਾਣੈ, ਰੁਤ ਬਾਹੁ ਨ ਕੋਈ, ਜਾ ਕਰਤਾ ਸਿਰ ਟੀਕੋ ਸਾਜੇ, ਆਪੇ ਜਾਣਾ ਸੋਈ, ਕਿਵ ਕਰੇ ਆਖਾ ਕਿਵ ਸਾਲਾ, ਹੀ ਕਿਵ ਰਨਿਕ ਵਜਾਣਾ, ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ, ਨਾਨਕ ਜੀ ਕੋ ਆਪੋ ਜਾਣਾ, ਅੱਗੇ ਗਿਆ ਨਾ ਸੋਹਾਈ, ਪਾ ਤਾਲਾ ਪਾ ਤਾਲ ਲੱਖ, ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ, ਵੀਰ ਕਹਿਣ ਕਬਾਤ, ਸਹਿਸ ਉਠਾਰਾ ਕਹਿਣ ਤੇ ਵਾਸ ਲਿਖ ਧਾਤ, ਲੇਖਾ ਹੋਏ ਤਾਂ ਲਿਖਿਆ ਲੇਖਾ ਹੋ ਵਿਨਾਸ, ਨਾਨਕ ਵੱਡਾ ਕੀ ਆਪੇ ਜਾਣਾ, ਆਪ ਸਾਲਾ ਹੀ ਸਾਲਾ ਹੇ, ਤੀ ਸੁਰਤ ਨ ਪਾਈਆ ਨਦੀਆਂ ਤੈ ਵਾਹ, ਪਵਹ ਸੰਬੰਧ ਨਾ ਜਾਣੀਆ ਸੁਮਨ ਸਾਹਿਬ ਸੁਲਤਾਨ, ਗ੍ਰਹ ਸਿੱਤੀ ਮਾਲ ਤਹਨ ਕੀੜੀ, ਤੁਲ ਨਾ ਹੋਣੀ ਜੇ ਤਿਸ ਮਰਹ ਨਾ ਵਿਸਰੈ,
अंत ना सिपति कह नंत अंत न करण देण नंत अंत न वेखण सुन अंत अंत न जापै क्या मन मंत है अंत न जापै कीता कार अंत न जापै पार पार अंत कारण कीती बिलाही ताके अंत न पाए जाहे इहो अंत न जाण कोई बहु ताक ही बहुता होए वड्डा साहब उच्चा था ऊंचे ऊपर उच्चा ना हुए बड़ उच्चा हुआ कोई तो सूचे को जाना सोए जी बड़े आप जाना आप नानक नदरी करमी दात बहुता कर्म लिखे ना जाई वड्डा दाता त्रिनत माए किते मंगह जो पार किते अगणत नहीं विचार किते खत टह विकार किते लै लैम कृपा ही किते मूर्खा ही खाहे किते दुख भुग सद मारे पेदा तेरी दातार बंद खिला सी भाड़ा होए हो रख न सकै कोई जी को खाए को अखन पाए ओह जाना जीतिया महकाए आपे जाना आपे दिया कह से पह के जिसनु बख्शे सिफत साला नानक पातशाह ही पातशाह अमल गुण मल व्यापार मल व्यापारी मल भंडार मल आवह मला जाही मल भाई मला समाही मल धर्म मल दीबाण मल तुल मल प्रवाण अमल बख्शीस मल निशान मल कर मल प्रमाण मल मल आख्या न जाए आखा कर लिवलाए आख वेद पाठ पुराण आख पड़ी कर खयान आख ब्रह्मे आख इंद आख गोपीता गोविंद आख ईसरे आख सिद्ध आख केते किते बुद्ध आख दान आख देव आख सुर नार मुंजन सेव किते आख अखण पाही किते कह कह फट जाए ਇਤੇ ਕੀਤੇ ਹੋਰ ਕ੍ਰਹਿਤਾ ਆਖਣ ਸਕਹਿ ਕੇ ਜੇ ਵੜ ਭਾਵੈ ਤੇ ਵੜ ਹੋਏ ਨਾਨਕ ਜਾਣਾ ਸੱਚ ਸੋਏ ਜੀ ਕੋ ਆਖੈ ਬੋਲ ਵਿਗਾੜੂ ਤਾਂ ਲਿਖੀਐ ਸਿਰਗਾ ਵਾਰਾ ਗਵਾਰੂ ਸੋ ਦਰ ਕੇ ਹਾ ਸੋ ਘਰ ਕੇ ਹਾ ਜਿਤ ਬਹਿ ਸਰਬ ਸੰਭਾਲੇ ਵਾਜੀ ਨਾਦ ਹਨੀ ਕਾ ਸੰਕਾ ਕੀਤੇ ਬਾਵਣ ਹਾਰੀ ਕੀਤੇ ਰਾਗ ਪਰੀ ਸਿਉ ਕਹੀਨ ਕੀਤੇ ਗਾਵਣ ਹਾਰੀ ਗਾਵਹਿ ਤੁਹਨੋ ਪਾਵਣ ਪਾਣੀ ਬਹਿੰਤਰ ਗਾਵੈ ਰਾਜਾ ਧਰਮ ਦਵਾਰੀ ਗਾਵਹਿ ਚਿੱਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬ੍ਰਹਮਾ ਦੇਵੀ ਸੋਹਸ ਦਸ ਵਾਰੀ ਗਾਵਹਿ ਦਸਨ ਬੈਠੇ ਦੇਵ ਤੇ ਆਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹ ਵੀਰ ਕਰਾਰੇ ਗਾਵਣ ਪੰਡਿਤ ਪੜ ਕਿਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀ ਅਮਨ ਮੋਹਣ ਸੁਰਗਾ ਮਤ ਪਿਆਲੇ ਗਾਵਣ ਰਤ ਨੂੰ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਹਿ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤੁਦਨੋ ਗਾਵਹਿ ਜੋਤ ਭਾਵਣ ਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਤਨਯਾਵਣ ਨਾਨਕ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਓ ਸੀ ਜਾਣ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਨੂ ਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਵ ਤਿਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸਰਮ ਪਚੋਲੀ ਧਿਆਨ ਕੀ ਕਰ ਹੈ ਬਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਉਪਰ ਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤੈ ਆਦੇਸ ਤਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋ ਬੇਸ ਭੁਗਤ ਗਿਆਨ ਦਾ ਭੰਡਾਰਨ ਕੜਕੜ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਗੀ ਰਿੱਧ ਸਿੱਧ ਅਬਰਸਾਦ ਸੰਜੋਗ ਵਿਜੋਗ ਦੁਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜੁਗਤ ਭਾਵੈ ਤਿਵ ਚਲਾਵੈ ਜੁ ਹੋਵੈ ਪ੍ਰਮਾਣ ਉਹ ਏਕਾ ਉਹਨਾਂ ਨਦਰ ਨਿਆਵੈ ਬਹੁਤਾ ਇਹ ਵਿਡਾੜੂ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਇ ਲੋਇ ਭੰਡਾਰੋ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖਾ ਸਿਰ ਦਿਨ ਹਾਰੂ ਨਾਨਕ ਸੱਚੇ ਕੀ ਸਾਚੀ ਕਾਰੂ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬੋ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਗਿੜਾ ਆਖੀ ਇੱਕ ਨਾਮ ਜਗਦੀਸ਼ ਇਹ ਤਰਾਹ ਪਰ ਪੜੀਆ ਚੜੀਆ ਹੋਈ ਅਕੀਸ ਹੈ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚੁੱਪੈ ਨਹ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰ ਨਹ ਜੋਰ
ਜੋ ਨਰਾਜ ਮਲ ਮਨਸੋਰ ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਬਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤੇ ਸੋਹਨ ਪੰਜ ਪਰਿਵਾਰ ਨਦਰੀ ਕਰਮ ਪਵੈਣੀ ਸਾਰਨ ਕੱਚ ਪਕਾਈ ਉੱਥੇ ਪਾਏ ਨਾਨਕ ਗਇਆ ਜਾਪੈ ਜਾਈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਾਵਣ ਪਾਣੀ ਬੈਸੰਤਰ ਕੀਤੇ ਕਾਨ ਮਹੇਸ ਕੀਤੇ ਬ੍ਰਹਮੇ ਘੜਤ ਘੜੀਆ ਹੈ ਰੂਪ ਰੰਗ ਕੇ ਵੇਸੋ ਕੀਤੀਆ ਕਰਮ ਭੂਮੀ ਮੇਲ ਕੀਤੇ ਕੀਤੇ ਤੂੰ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇ ਸੋ ਕੀਤੇ ਸਿੱਧ ਬੁੱਧਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਨਮਨ ਕੀਤੇ ਕੀਤੇ ਰਤਨ ਸੰਬੰਧੋ ਕੀਤੀ ਅਕਾਣੀ ਕੀਤੀ ਬਾਣੀ ਕੀਤੇ ਪਾਤ ਨਰਿੰਦੋ ਕੀਤੀ ਸੁਰਤੀ ਸੇਵਕ ਕੀਤੇ ਨਾਨਕ ਅੰਤ ਨ ਅੰਤੈ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥਨਾਦ ਬਨੋਦ ਕੋੜ ਆਨੰਦ ਸਰਮਖੰਡ ਕੀ ਬਾਣੀ ਰੂਪ ਤਿਥੈ ਘੜਤ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛਾ ਪਛਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸਰਸ ਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਧ ਮਹਾਂਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਬਾਹੀ ਤਾਂ ਕਿ ਰੂਪ ਨਕਤ ਨੇ ਜਾਹੀ ਨਾ ਉਹੇ ਮਰਨ ਠਾਗੀ ਜਾਹੀ ਜਿਨਕਾ ਰਾਮ ਸੈਮਨ ਮਾਹੀ ਤਿੱਥੈ ਭਗਤ ਵਸੈ ਕੇਲੋ ਕਰਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵਿਖੈ ਨਦ ਨਿਹਾਲ ਤਿੱਥੈ ਖੰਡ ਮੰਡਲ ਵਰਭੰਡ ਜੇ ਕੋ ਕਥੈ ਤੈ ਅੰਤ ਨਾ ਅੰਤੈ ਤਿੱਥੈ ਲਵੋ ਅਲੋ ਅਕਾਰੋ ਜਿਵ ਜਿਵ ਹੁਕਮ ਤਵੈ ਤਵਕਾਰੋ ਵੇਖੈ ਵਿਖਸੈ ਕਰ ਵਿਚਾਰੋ ਨਾਨਕ ਕਥਨਾ ਕਰੜਾ ਸਾਰ ਜਾਤ ਪਹਾਰਾਓ ਧੀਰ ਸੁਮਿਆਰ ਹਰਨ ਮਾਤ ਵੇਦ ਹਥਿਆਰ ਭਾਉ ਖੱਲਾ ਅਗਨ ਤਪਤਾਓ ਭਾਂਡਾ ਭਾਉ ਮ੍ਰਿਤ ਤਿਤ ਢਾਲ ਘੜੀਐ ਸਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵਾ ਪ੍ਰਸਾਦ ਚੱਕਰ ਚਿਹਨ ਅਰਬਰਨ ਜਾਤ ਅਰਪਾਤ ਨਿਹਨ ਜੇਹ ਰੂਪ ਰੰਗ ਅਰੇਕ ਭੇਕ ਕੋ ਕਹਿ ਨ ਸਕਤ ਕੇਹ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤ ਤੋਜ ਕਹਿ ਜਾਇ ਕੋਟਿੰਦਰ ਇੰਦਰਾਣ ਸਾਹੀ ਸਾਹਣ ਗਣਿ ਜਾਇ ਤ੍ਰਿਭਾਵਣ ਮਹੀ ਪਸੁਰ ਨਰ ਅਸੁਰ ਨੇਤ ਨੇਤ ਬਾਣ ਤ੍ਰਿਣ ਕਹਿਤ ਤਵ ਸਰਬ ਨਾਮ ਕਥ ਕਵਨ ਕਰਮ ਨਾਮ ਵਰਣ ਸਮਤ ਭੁਜੰਗ ਪ੍ਰਿਆਤ ਛੰਦ ਨਮਸਤਵੰ ਅਕਾਲੀ ਨਮਸਤਵੰ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਪੇਕੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮੰ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੀ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁਇਕਾ ਨਮਸਤੰਗ ਅਨੇਕਾ ਨਮਸਤੰਗ ਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ
नमस्तंग लोके नमस्तंग सोके नमस्तंग निरतापे नमस्तंग थापे नमस्तंग त्रिमाने नमस्तंग दाने नमस्तंग गाहे नमस्तंग बाहे नमस्तंग त्रिवर्गे नमस्तंग सर्गे नमस्तंग प्रपोगे नमस्तंग सोजोगे नमस्तंग अरंगे नमस्तंग पंगे नमस्तंग गम्मे नमस्त श्रम्मे नमस्तंग जलाश्री नमस्तंग निराश्री नमस्तंग जाति नमस्तंग पाते नमस्तंग मजबे नमस्तस्तस्बे देशंग देशे नमस्तंग पेशे नमस्तंग निर्तामे नमस्तंग निर्वामे नमो सर्वकाले नमो सर्वदयाले नमो सर्वरूपे नमो सर्वभूपे नमो सर्वकापे नमो सर्वतापे नमो सर्वकाले नमो सर्वपाले नमस्तस्देवाय नमस्तंग पेवाय नमस्तंग जनमे नमस्तंग शोभनमे नमो सर्वगौणे नमो सर्वपौणे नमो सर्वरंगे नमो सर्वपंगे नमो काल काले नमस्तस्दयाले नमस्तंग वरणे नमस्तंग मरणे नमस्तंग दिरारंग नमस्तंग कृतारंग नमो सर्वतंदे नमोस्तबंदे नमस्तंग निरसाके नमस्तंग निर्वाके नमस्तंग रहीमे नमस्तंग क्रीमे नमस्तंग अनंते नमस्तंग महंते नमस्तस्रागे नमस्तंग सुभागे नमो सर्वशोक नमो सर्वपोक नमो सर्वकर्ता नमो सर्वहर्ता नमो जोग जोगे नमो भोग भोगे नमो सर्वदयाले नमो सर्वपाले चाचरी छंद त्वय प्रसाद अरूप है अनूप है अजू है भूआ लेख है पीखा नाम है काम है ते है पे है जीत है पीता है त्रिमान है निधान है त्रिवर्ग है सर्ग है अनिल है नाद है जी है जाद है जन्म है वर्ण है भूत है भरण है गंज है भंज है झूझ है चंज है अमीक है रफीक है तंद है बंद है निर्भूज है सूज है काल है जल है राह है जाह है अनंत है महंत है अलीक है नरसरीक है निर्लंब है सम है गम है जम है भूत है सूत है अलोक है सो कै कर्म है पर मैं जीतै पीतै बाह है गाह है मान है निदान है नेक है फिर एक है पुजहु प्रयात छंद है नमो सर्वमान समस्त निदाने नमो देव देवे भेखी भेवे नमो काल काले नमो सर्वपाले नमो सर्वगवने नमो सर्वपौने अनंगी अनाथ नसंगी पमाथे नमो भान भाने नमो मान माने नमो चंद्र चंद्रे नमो भान भाने नमो गीत गीते नमो तन ताने नमो निरत निरते नमो नाद नादे नमो भान भाने नमो बाद बादे अनंगी अनामे समस्ति स्वरूपे परभंगी परमाथे समस्ति बेभूते कलंक अंग बिना नहीं कलंकी स्वरूपे नमो राज राजे स्वरंग परम रूपे नमो जोग जोगे स्वरंग परम सिद्धे नमो राज राजे स्वरंग परम वृद्धे नमो शस्त्र पाणे नमो अस्त्र माणे नमो परम ज्ञाता नमो लुकमाता अपेखी अपरमी अभोगी अभुगते नमो जोग जोगे स्वरंग परम युक्ते नमो नित नारायण क्रूर कर्मे नमो प्रेत प्रेत देवे सुधर्मे नमो रुगहर्ता नमो राग रूपे नमो साह नमो भूपूपे नमो धन धाने नमो मान माने नमो रोग रोगे नमस्तंग इशनान नमो मंत्र मंत्रंग नमो जंत्र जंत्रंग नमो इष्ट इष्टे नमो तंत्र तंत्रंग तदा सचदानंद सर्वं प्रणासी अनूपे अरूपे समस्तल निवासी सदा सिद्धदा बोधदा बृद्धकर्ता आदो उर्द अर्दंग अगंग ओग हर्ता परम परम परमेश्वरं पुरुषपालंग सदा सर्वदा सिद्धदाता दयालंग छेदी अपेदी अनामंग अकामंग समस्तो पर समस्तो राजी समस्तस्तामंग तेरा जोर चाचरी छंद जले हैं थले हैं पीते हैं पे हैं प्रभु हैं अजू है अदेश है पेश है पुजह प्रया छंद अगादे अबादे आनंदी स्वरूपे नमो सर्वमाने समस्त निधाने नमस्तवंग निर्नाथे नमस्तवंग प्रमाथे नमस्तवंग अगंजे नमस्तवंग पंजे नमस्तवंग अकाले नमस्तवंग पाले नमो सर्वदेशे नमो सर्वपेशे नमो राज राजे नमो साहसाजे नमो साह साहे नमो माह माहे नमो गीत गीते नमो प्रीत प्रीते नमो रोक रोके नमो शोक शोके नमो सर्वरोगे नमो सर्वभोगे नमो सर्वजीतंग नमो सर्वपीतंग नमो सर्वज्ञानंग नमो परमतानंग नमो सर्वमंत्रंग नमो सर्वजंत्रंग नमो सर्वदृश्यंग नमो सर्वकृष्णंग नमो त्रिरंगे त्रिभंगे अनंगे नमो जीव जीवंग नमो जीव जीवंग नमो बीज बीजे नमो खिजे अपिजे समस्त प्रसिजे कृपालंग स्वरूपे को कर्म प्रणासी सदा सर्वदा हृदय सदंग निवासी चरपड़ छंद प्रसाद अमृत कर्मे अमृत धर्मे अखल जोगे अचल भोगे अचल राजे अटल साजे अखल तम अलक्रम
ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਬਾਣੇ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੂਵਾਲ ਛੰਦ ਤੈ ਪ੍ਰਸਾਦ ਆਦ ਰੂਪ ਅਨਾਦ ਮੂਰਤ ਜਵਨ ਪੁਰਖ ਪਾਰੂ ਸਰਬ ਮਾਨ ਤਨ ਮਾਨ ਦੇਵ ਭੇਵ ਆਦ ਉਦਾਰੂ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲੂ ਜਤਰ ਤਤਰ ਬਰਾਜਹੀ ਅਵਧੂਤ ਰੂਪ ਰਸਾਲੂ ਨਾਮ ਠਾਮ ਨ ਜਾਤ ਜਾਕਰ ਰੂਪ ਰੰਗ ਨ ਰੇਖ ਆਦ ਪੁਰਖ ਉਦਾਰ ਮੂਰਤ ਜੌਨ ਪੁਰਖ ਦੇਸ ਆਦ ਪੁਰਖ ਉਦਾਰ ਮੂਰਤ ਜੌਨ ਆਦ ਸੇਖ ਦੇਸ ਔਰ ਨ ਭੇਸ ਜਾਕਰ ਰੂਪ ਰੇਖ ਨ ਰਾਗ ਜਤਰ ਤਤਰ ਦਿਸਾ ਵਿਸਾ ਹੋਈ ਫੈਲ ਰਾਗ ਨਾਮ ਕਾਮ ਵਿਹੀਨ ਪੇਖ ਧਮ ਨ ਜਾਏ ਸਰਮਾਨ ਸਰਵਤਰ ਮਾਨਸ ਦਾ ਮਨ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਖੇਲ ਖੇਲਣ ਅੰਤ ਕੋ ਫਿਰ ਏਕ ਦੇ ਭੇਵ ਨਾ ਜਾਣੀ ਜਿਹ ਬੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਸੋ ਜਾਣੀ ਕਿਹ ਜੇਬ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰੈ ਚਤਰ ਚੱਕ ਮਾਨ ਹੀ ਪੁਰਤੀਨ ਲੋਕ ਚੌਦਹ ਕੇ ਬਿਖੈ ਜਗ ਜਾਪ ਹੀ ਜਿਹ ਜਾਪ ਆਦ ਦੇਵ ਅਨਾਦ ਮੂਰਥਾ ਪਿ ਸਭ ਜਿ ਥਾਪ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਪਾਰੂ ਸਰਬ ਸਵਰਚਿਓ ਸੁਜਿਅਮ ਭਵ ਗਰਨ ਭਜਨ ਹਾਰੂ ਕਾਲਹੀਨ ਕਲਾ ਸੰਯੁਗਤ ਕਾਲ ਪੁਰਖਾ ਦੇਸ ਧਰਮ ਧਾਮ ਸੋ ਭਰਮ ਰਹਿਤ ਪੂਤਾ ਲੱਖ ਭੇਸ ਅੰਗ ਰਾਗ ਨਰੰਗ ਜਾ ਕੈ ਜਾਤ ਪਾਤ ਨਾ ਨਾਮ ਗਰਭਗੰਜਨ ਦੁਸ਼ਟ ਭੰਜਨ ਮੁਕਤ ਦਾਇ ਕਾਮ ਆਪ ਰੂਪ ਅਮੀਕ ਅਨ ਉਸਤੇ ਕਬਦੂਤ ਗਰਭਗੰਜਨ ਸਰ ਭੰਜਨ ਆਦ ਰੂਪਾ ਸੂਤੈ ਅੰਗ ਹੀਨ ਭੰਗਨਾਥ ਮੇਕ ਪੁਰਖ ਪਾਰੂ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤ ਪਾਰੂ ਸਰਬ ਗੰਤਾ ਸਰਬ ਹੰਤਾ ਸਰਬ ਧਿਆਨ ਭੇਖ ਸਰਬ ਸ਼ਾਸਤਰ ਨਾ ਜਾਣੀ ਜਿਹ ਰੂਪ ਰੰਗ ਅਰੇਖ ਪਰਮ ਵੇਦ ਪੁਰਾਣ ਜਾ ਕਹਿ ਨਿਤ ਭਗਤ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤਰ ਨਾ ਆਵੇ ਵੋ ਚਿੱਤ ਮਦ ਭਾਰ ਛੰਦ ਤੁਆ ਪ੍ਰਸਾਦ ਗੁਣ ਗਨ ਉਦਾਰੂ ਮਹਿਮ ਪਾਰਸਨ ਭੰਗ ਮਾਨੰਗ ਅਨੁਭਵ ਪ੍ਰਕਾਸ਼ ਨਿਸਦਿਨ ਨਾਸ ਰਾਜਨ ਬਾਹੂ ਸਾਹਨ ਸਾਹੂ ਰਾਜਨ ਰਾਜੁ ਭਾਨ ਪਾਣ ਦੀਵਨ ਦੇਵ ਮਹਾਨ ਇੰਦਰ ਇੰਦਰ ਬਾਲਨ ਬਾਲ ਰੰਕਰ ਰੰਕ ਕਾਲਨ ਕਾਲ ਅਨਭੂਤ ਅੰਗ ਅਬ ਭੰਗ ਗਤ ਮਿਤ ਪਾਰ ਗੁਣ ਗਨ ਉਦਾਰ ਮੋਨ ਗਨ ਪ੍ਰਣਾਮ ਨਿਰਭੈ ਨਿਕਾਮ ਆਤ ਦੁੱਤ ਪ੍ਰਚੰਡ ਮਿਤ ਗਟ ਅਖੰਡ ਆਲਿਸਾ ਕਰਮ ਆਦ੍ਰਿਸਾ ਧਰਮ ਸਰਬਾ ਪ੍ਰਣਾਡੇ ਅੰਡਨ ਬਾਢੇ ਚਾਚਰੀ ਛੰਦ ਤਵਾ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੇ ਅਪਾਰੇ ਹਰਿਅੰ ਕਰਿਅੰ ਨਿਰਨਾਮੇ ਅਕਾਮੇ ਪੁਜਾਹੰ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਣੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੇ ਚਤਰ ਚੱਕਰ ਦਾਨੇ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਪਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਪਵਿੱਤਰੈ ਪ੍ਰਤੀਸੈ ਆਦਿਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤਾ ਪ੍ਰਸਾਦ ਕਸਤੇ ਕੇ ਅਛਜ ਦੇਸੈ ਕੇ ਅਭਿਜ ਪੇਸੈ ਕੇ ਅਗੰਜ ਕਰਮੈ ਕੇ ਅਭੰਜ ਪਰਮੈ ਕੇ ਅਭਿਜ ਲੋਕੈ ਕੇ ਅਦਿਤ ਸੋਕੈ ਕੇ ਅਵਧੂਤ ਵਰਣੈ ਕੇ ਵਿਭੂਤ ਕਰਣੈ ਕੇ ਰਾਜਨ ਪ੍ਰਭੈ ਕੇ ਧਰਮੰ ਧੁਜੈ ਕੇ ਅਸ਼ੋਕ ਵਰਣੈ ਕੇ ਸਰਬਾ ਭਰਣੈ ਕੇ ਜਗਤ ਕ੍ਰਿਤੀਏ ਕੇ ਛਤਰੰਗ ਛਤਰੀਏ ਕੇ ਬ੍ਰਹਮੰ ਸਰੂਪੈ ਕੇ ਅਨੁਪਹਨੁਪੈ ਕੇ ਆਦਿ ਆਦੇਵੈ ਕੇ ਆਪ ਅਭੇਵੈ ਕੇ ਚਤਰੰਗ ਬਹੀਨੈ ਕੇ ਏਕੈ ਅਧੀਨੈ ਕੇ ਰੋਜੀ ਰਜਾ ਕਰ ਰਹੀ ਮਾਲੇ ਹੱਕ ਕੇ ਪਾਕ ਬੇਅਬੈ ਕੇ ਗੈਬਲ ਗੈਬੈ ਕੇ ਅਫਲ ਗੁਨਾਹ ਹੈ ਕੇ ਸਾਹਣ ਸਾਹੈ ਕੇ ਕਾਰਨ ਕੁਨਿੰਦ ਹੈ ਕੇ ਰੋਜੀ ਦੇਹੰਦ ਹੈ ਕੇ ਕਾਂਗ ਰਾਜ ਕਰਹੀ ਮੈਂ ਕੇ ਕਰਮੰ ਕਰੀ ਮੈਂ ਕੇ ਸਰਬੰਗ ਕਲੀ ਹੈ ਕੇ ਸਰਬੰਗ ਦਲੀ ਹੈ ਕੇ ਸਰਬਤਰ ਮਾਨੇ ਕੇ ਸਰਬਤਰ ਦਾਨੇ ਕੇ ਸਰਬਤਰ ਗਾਉਣੇ ਕੇ ਸਰਬਤਰ ਪਾਉਣੇ ਕੇ ਸਰਬਤਰ ਦੇਸੈ ਕੇ ਸਰਬਤਰ ਪੇਸੈ ਕੇ ਸਰਬਤਰ ਰਾਜੈ ਕੇ ਸਰਬਤਰ ਸਾਜੈ ਕੇ ਸਰਬਤਰ ਦੀਨੈ ਕੇ ਸਰਬਤਰ ਲੀਨੈ ਕੇ ਸਰਬਤਰ ਜਾਹੋ ਕੇ ਸਰਬਤਰ ਭਾਹੋ ਕੇ ਸਰਬਤਰ ਦੇਸੈ ਕੇ ਸਰਬਤਰ ਪੇਸੈ ਕੇ ਸਰਬਤਰ ਕਾਲੈ ਕੇ ਸਰਬਤਰ ਪਾਲੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ
ਕੇਸਰ ਬੱਤਰ ਭੇਖੀ, ਕੇਸਰ ਬੱਤਰ ਭੇਖੀ, ਕੇਸਰ ਬੱਤਰ ਕੱਜ ਆਏ, ਕੇਸਰ ਬੱਤਰ ਰੱਜ ਆਏ, ਕੇਸਰ ਬੱਤਰ ਸੁੱਖ ਹੈ, ਕੇਸਰ ਬੱਤਰ ਭੁੱਖ ਹੈ, ਕੇਸਰ ਬੱਤਰ ਤ੍ਰਾਣ ਹੈ, ਕੇਸਰ ਬੱਤਰ ਪ੍ਰਾਣ ਹੈ, ਕੇਸਰ ਬੱਤਰ ਦਿਸ ਹੈ, ਕੇਸਰ ਬੱਤਰ ਪੇਸ਼ਾ ਹੈ, ਕੇਸਰ ਬੱਤਰ ਮਾਨ ਸਦਾ ਪ੍ਰਧਾਨ, ਕੇਸਰ ਬੱਤਰ ਜਾਪਿਆ, ਕੇਸਰ ਬੱਤਰ ਥਾਪਿਆ, ਕੇਸਰ ਬੱਤਰ ਭਾਨ ਹੈ, ਕੇਸਰ ਬੱਤਰ ਮਾਨ ਹੈ, ਕੇਸਰ ਬੱਤਰ ਇੰਦਰ ਹੈ, ਕੇਸਰ ਬੱਤਰ ਚੰਦਰ ਹੈ, ਕੇਸਰ ਬੰਗ ਕਲੀਮੈ ਪਰਮੰਗ ਅਫੀਮੈ, ਕੇ ਪਰਮੰਗ ਅਫੀਮੈ, ਕੇ ਆਕਲ ਅਲਾਮੈ, ਕੇ ਸਾਹਿਬ ਕਲਾਮੈ, ਕੇ ਹੁਸਨ ਉਲ ਵਜੂ ਹੈ ਤਮਾਮ ਰਜੂਆ, ਹਮੇਸ਼ਰ ਸਲਾਮੈ ਸਲੀ ਖਤਮ ਦਾਮੈ, ਗਨੀ ਮਲ ਸਕਸਤਾ ਗਰੀਬ ਪ੍ਰਸਤਾਈ, ਬਿਲਾਂਦਲ ਮੈਕਾਨ ਜਿਮਿਨ ਜਮਾਨ ਹੈ, ਤਮੀ ਜਲ ਤਮਾਮ ਮੈਂ ਰੁਜੂ ਅਲ ਨਦਾਨ, ਹਰਿ ਫਲ ਰਜੀ ਮੈਂ ਰਜਾਇਕ ਯਕੀਨ, ਅਨੇਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ, ਅਜੀ ਜਲ ਨਵਾਜ ਹੈ ਗਨੀ ਮਲ ਖਰਾਜ ਹੈ, ਨਿਰੁਕਤ ਸਰੂਪ ਹੈ ਤਰ ਮੁਗਤ ਵਿਭੂਤ ਹੈ ਪ੍ਰਭੁਗਤ ਪ੍ਰਭਾ ਹੈ, ਸੁਜੁਗਤ ਸੁਦਾ ਹੈ ਸਦਾ ਵੰਗ ਸਰੂਪ ਹੈ, ਭੇਦੀ ਅਨੂਪ ਹੈ, ਸਮਸਤ ਉਪਰਾਜ ਹੈ ਸਦਾ ਸਭ ਸਾਜ ਹੈ, ਸਮਸਤ ਸਲਾਮ ਹੈ ਸਦਾ ਬਲ ਕਾਮ ਹੈ, ਨਿਰਬਾਧ ਸਰੂਪ ਹੈ ਅਗਾਧ ਹਨੂਪ ਹੈ, ਓ ਅੰਗਾਧ ਰੂਪ ਹੈ ਨਾਸ ਰੂਪ ਹੈ, ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੂ ਤ੍ਰਿਭਾਂਜੇ ਅਗੰਜੇ ਅਗਾਦੇ, ਸੁਭੰ ਸੁਰਭਾਗੇ ਸੁਸਰਭਾ ਅਨੁਰਾਗੇ, ਤ੍ਰਿਭੁਗਤ ਸਰੂਪ ਹੈ ਛਿਜ ਹੈ ਛੂਤ ਹੈ, ਕਿ ਨਰਕ ਪ੍ਰਣਾਸ ਹੈ ਪ੍ਰਿਥਿਲ ਪ੍ਰਵਾਸ ਹੈ, ਨਿਰੁਕਤ ਪ੍ਰਭਾ ਹੈ ਸਦੈਵੰਗ ਸਦਾ ਹੈ, ਬੇਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ, ਨਿਰੁਕਤ ਸਦਾ ਹੈ ਬੇਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ, ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ, ਪਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ, ਅਜਾ ਹੈ ਅਭੈ ਹੈ ਅਭੂਤ ਹੈ ਅਤੂਤ ਹੈ, ਅਨਾਸ ਹੈ ਉਦਾਸ ਹੈ ਅਤੰਦ ਹੈ ਅਬੰਧ ਹੈ ਅਭਗਤ ਹੈ ਬਰਕਤ ਹੈ, ਅਨਾਸ ਹੈ ਪ੍ਰਕਾਸ਼ ਹੈ ਨਚਿੰਤ ਹੈ ਸੁਨਿੰਤ ਹੈ, ਅਲੇਖ ਹੈ ਅਦੇਖ ਹੈ ਅਲੇਖ ਹੈ ਅਭੇਖ ਹੈ ਅਠਾ ਹੈ ਅਗਾਹ ਹੈ, ਅਸੰਭ ਹੈ ਅਗਮ ਹੈ ਅਨਿਲ ਹੈ ਅਨਾਦ ਹੈ, ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ, ਚਰਪੜ ਛੰਦ ਤਾ ਪ੍ਰਸਾਦ, ਸਰਬੰਗ ਹੰਤਾ ਸਰਬੰਗ ਗੰਤਾ, ਸਰਬੰਗ ਖਿਆਤਾ ਸਰਬੰਗ ਗਿਆਤਾ, ਸਰਬੰਗ ਹਰਤਾ ਸਰਬੰਗ ਕਰਤਾ, ਸਰਬੰਗ ਪ੍ਰਾਣੂ ਸਰਬੰਗ ਤ੍ਰਾਣੂ, ਸਰਬੰਗ ਕਰਮੰ ਸਰਬੰਗ ਧਰਮੰ, ਸਰਬੰਗ ਜੁਗਤਾ ਸਰਬੰਗ ਮੁਕਤਾ, ਰਿਛਾਵਲ

ਜਲ ਥਲ ਮਦਾਮ ਅਣਛ ਜੰਗ ਆਸਨ ਭੰਗ ਉਪਮਾ ਪਾਰੂ ਗਾਤ ਮਿਤ ਉਦਾਰ ਜਲ ਥਲ ਮੰਡੋ ਜਿਸ ਵਿਸ ਭਾਂਡੋ ਜਲ ਥਲ ਮਹੰਤੋ ਜਿਸ ਵਿਸ ਬੇਅੰਤ ਅਨਪਹੁ ਨਾਸ ਤ੍ਰਿਤ ਤ੍ਰਾਸ ਆਜਨ ਬਾਹੋ ਏਕਸ ਦਾਹੋ ਓਮਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਣਛਿਜ ਗਾਤ ਅਜਿਜ ਨ ਬਾਤ ਅਣ ਝੰਜ ਗਾਤ ਅਣਨੰਦ ਬਾਤ ਅਣ ਟੁੱਟ ਭੰਡਾਰ ਅਣ ਠੱਟ ਅਪਾਰ ਆਡੀਠ ਧਰਮ ਅਤ ਢੀਠ ਕਰਮ ਅਣ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਾ ਪ੍ਰਸਾਦ ਕਰਨਾਲਯ ਹੈ ਅਰਕਾਲਯ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਬਾਰਨ ਹੈ ਤ੍ਰਿਤ ਕੇ ਧਨ ਹੈ ਜਗ ਕੇ ਕਰਨ ਹੈ ਮਨ ਮਨ ਹੈ ਜਗ ਜਨ ਹੈ ਸਰਬੰ ਪਰ ਹੈ ਸਰਬੰ ਕਰ ਹੈ ਸਰਬ ਪਾਸ ਹੈ ਸਰਬ ਨਾਸ ਹੈ ਕਰਣਾ ਕਰ ਹੈ ਬੇਸੁੰਬਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰ ਤੇ ਪਰ ਹੈ ਕਰਣਾ ਕਰ ਹੈ ਜਪਾ ਜਪ ਹੈ ਥਪ ਥਪ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਹੈ ਕਰਣਾ ਕ੍ਰਿਤ ਹੈ ਅਕ੍ਰਿਤਾ ਕ੍ਰਿਤ ਹੈ ਧਰਣੀ ਧ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਅੰਮ੍ਰਿਤ ਅੰਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਹੈ ਨਰ ਨਾਇਕ ਹੈ ਖਲਕਾਇਕ ਹੈ ਬੇਸਵੰਪਰ ਹੈ ਕਰੁਣਾਲਯ ਹੈ ਨਿਰਪਨਾਇਕ ਹੈ ਸਿਰਪਾਇਕ ਹੈ ਭਾਉ ਪੰਜਨ ਹੈ ਅਰਗੰਜਨ ਹੈ ਵਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਤਾਮ ਸਿੰਘ ਸਾਤ ਰੂਪੇ ਨਮੋ ਪਰਮ ਤਤੰਗ ਅਤਤੰਗ ਸਰੂਪੇ ਨਮੋ ਜੋਗ ਜੋਗੀ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ

ਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਖਾਮੇ ਇਹ ਕਚਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਕਸ ਅਗੰਜ ਪੰਜ ਲੱਖ ਭਖ ਅਕਾਲ ਦਿਆਲ ਅਲੇਖ ਭੇਖ ਨਾਮ ਅਕਾਮ ਅਗਾਹ ਹਟਾ ਨਾਥੇ ਪ੍ਰਮਾਥੇ ਅਜੋਨੀ ਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਅਪਰਮੰਗ ਅਗੰਜੇ ਅਲੇਖੇ ਪੁਜੰਗ ਪ੍ਰਿਆਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਅਨਾਮੇ ਸਮਸਤਲ ਨਿਵਾਸੇ ਨਿਰਕਾਮੰਗ ਬਿਭੂਤੇ ਸਮਸਤਲ ਸਰੂਪੇ ਕੁਕਰਮੰਗ ਪ੍ਰਣਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਮਕਾਰ ਸਤਿਗੁਰੂ ਪ੍ਰਸਾਦ ਪਾਤਸ਼ਾਹੀ ਦਸਵੀਂ ਤੈ ਪ੍ਰਸਾਦ ਸਵਈਏ ਸਰਾਬਗ ਸਦ ਸਮੂਹ ਸਿਧਾਨ ਕੇ ਦੇਖ ਰਿਓ ਘਰ ਜੋਗ ਜਤੀ ਕੇ ਸੂਰ ਸਰਾਰਦਨ ਸੁਧ ਸੁਧਾਦਕ ਸੰਤ ਸਮੂਹ ਅਨੇਕ ਮਤੀ ਕੇ ਸਾਡੇ ਹੀ ਦੇਸ ਕੋ ਦੇਖ ਰਹੋ ਮਤ ਕੋ ਨ ਦੇਖਿਤ ਪ੍ਰਾਣਪਤੀ ਕੇ ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਲ ਸੰਗ ਅਨੂਪ ਤੰਗ ਸਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਵਨ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭਜਨ ਕੇ ਭੂ ਭਰੀ ਬੇਦੋ ਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਭਾਈ ਤੋ ਕਾਹ ਭਾਈ ਭੂਪਤ ਅੰਤ ਕੋ ਨਾਂਗੇ ਹੀ ਭਾਈ ਪਧਾਰੇ ਜੀਤ ਪਿਰਾਏ ਸਭ ਦੇਸ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂਏ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣਨ ਜਾਤ ਵਿਚਾਰੇ ਸ੍ਰੀ ਪਾਸੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਿਸੇਖਾ ਵੇਦ ਪੁਰਾਣ ਕਤੇਵ ਕੁਰਾਣ ਜ਼ਮੀਨ ਜਬਾਨ ਸੁਬਾਨ ਕੇ ਪੇਖੈ ਪਾਵਨ ਆਹਾਰ ਜਤੀ ਜਤਾਰੂ ਸਭਾ ਸੁਭ ਚਾਰੂ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਨੇਕ ਨ ਲੇਖੈ ਸੁਧ ਸਿਪਾਹ ਦੁਰੰਤ ਵਾਹ ਸੁਸ਼ਾਸਨ ਦੁਰਜਾਨ ਦਲਾਂਗੇ ਭਾਈ ਗੁਮਾਨ ਭਰੀ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਣ ਮਾਨ ਮਲਾਂਗੇ ਸ੍ਰੀ ਪਾਤਸ਼ਾਹੀ ਭਗਵਾਨ ਕਿਰਪਾ ਬੈਨੂ ਤਿਆਗ ਜਹਾਨ ਦਾਨ ਚੱਲਾਂਗੇ ਬੀਰ ਪਾਰ ਵੱਡੇ ਬਰਿਆਰ ਵਿਚਾਰ ਸਾਰ ਕੀ ਧਾਰ ਪੁਛਈਆ ਤੋਰ ਦੇਸ ਮਿਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗੜ ਗੜਾਨ ਕੇ ਤੋੜਨ ਹਾਰ ਸੋ ਬਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੇਕ ਦਵਈਆ ਦਾਨਵ ਦੇ ਫਨਿੰਦਰ ਸਾਤਰ ਭੂਤ ਭਾਣ ਜਪਾਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਵ ਥੱਪਾਂਗੇ ਪੁੰਨ ਪ੍ਰਤਾਪਨ ਬੜ ਜਾ ਤੁਹਾਨੂੰ ਪਾਪਨ ਕੇ ਬਹੁ ਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚੱਪਾਂਗੇ ਮਾਨਵ ਇੰਦਰ ਗਜਿੰਦਰ ਰਾਧਪ ਜੌਣ ਤਰਲੋਕ ਰਾਜ ਕਰਾਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸਵੰਬਰ ਸਾਜ ਬਰਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਪਗ ਤੇ ਨਰ ਫਿਰ ਨਾ ਦੇ ਧਰਾਂਗੇ ਕਾਹ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ ਨਾਥ ਫਿਰਿਓ ਲੀ ਸਾ ਸਮੁੰਦਰਨ ਲੋਗ ਪਰਲੋਕ ਗਵਾਇਓ ਬਾਸ ਕੀਓ ਵਿਖੇ ਆਣ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹੂੰ ਸੁਣ ਲਿਓ ਸਬੈ ਜਿਨ ਪ੍ਰੇਮ ਕੀ ਉਤਨਹੀਂ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪੁਛਾਹ ਕੋ ਸੀ ਸੁਨਵਾਇਓ ਕੋ ਬਤਾਨ ਕੋ ਪੂਜਤ ਹੈ ਪਾਸੋ ਕੋ ਮਿਰਤਾਨ ਕੋ ਪੂਜਨ ਧਾਇਓ ਕੋਰ ਕਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬਤਾਨ ਕੋ ਪੂਜਤ ਹੈ ਪਾਸੋ ਕੋ ਮਿਰਤਾਨ ਕੋ ਪੂਜਨ ਧਾਇਓ ਕੋਰ ਕਰਿਆ ਉਰ ਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਾਈ ਹਮਰੀ ਕਰੋ ਹਾ ਦਰਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬਤ ਮੁਕਾਵੋ ਹੋ ਆਪ ਹਾ ਦੈ ਮੋਹ ਬਚਾਵੋ ਸੁਖੀ ਬਸਾਈ ਮੋਰ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਛਾਨ ਕਰਦਾ ਕਰੀਆ ਸਭ ਬੈਰਨ ਕੋ ਆਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ
ਤੁਮਹਿ ਛਾੜ ਕੋਈ ਔਰ ਨ ਧਿਆਉ, ਜੋ ਬਰ ਚਾਹੋ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੀ ਤਾਰੀਆ ਹੈ, ਚੁਣ ਚੁਣ ਸੁਤਰ ਹਮਾਰੀ ਮਾਰੀਆ ਹੈ, ਆਪ ਹਾਦੈ ਮੁਝੇ ਅਬਰਿਆ, ਮਰਨ ਕਾਲ ਕਾ ਤ੍ਰਾਸ ਨ ਬਰਿਆ, ਓ ਜੋ ਸਦਾ ਹਮਾਰੀ ਪੱਛਾ, ਸ੍ਰੀ ਅਸ ਧੁਜ ਜੋ ਕਰਿਓ ਰੱਛਾ, ਰਾਖ ਲੇ ਹੋ ਮੋਹਿ ਰਾਖਣ ਹਾਰੀ, ਸਾਹਿਬ ਸਨ ਸਹਾਇ ਪਿਆਰੇ, ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਾਸ ਕੰਤਾ, ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵ ਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸਾ, ਜਮਨ ਕਾਲ ਜੋਗੀ ਸਿਵ ਕੀਓ, ਵੇਦ ਰਾਜ ਬ੍ਰਹਮਾ ਜੂ ਥੀਓ, ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਗਾਤਾ ਹਮਾਰਾ, ਜਮਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਚਨ ਉਪਜਾਇਓ, ਆਦਿਅੰਤੇ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸੀ ਕੋ ਹਮਾਰੀ, ਸਗਲ ਪ੍ਰਜਾ ਉਜਨ ਆਪ ਸਵਾਰੀ, ਸਿਵਕਨ ਕੋ ਸਾਭ ਗੁਣ ਸੁਖ ਦਿਓ, ਸਤਰਨ ਕੋ ਪਾਲ ਮੋਹਬਤ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸਤੂਲਾ, ਸਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪੜ ਪੜ ਕੀ ਜਾਣੈ, ਜਬਦ ਕਰ ਕਰਾ ਕਰਤਾਰਾ, ਪ੍ਰਜਾ ਤਰਤਵ ਦੇਹ ਪਾਰਾ, ਜਬ ਆਕਰ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜੇਤੇ ਬਦਨ ਸ੍ਰੇਸ਼ਟ ਸਬਤ ਹਰਾਇ, ਆਪ ਆਪਣੀ ਬੋਝ ਉਚਾਰਾਇ, ਤੁਮ ਸਭ ਹੀ ਤੇਰਾ ਤਨ ਰਾਲਮ, ਜਾਣਤ ਵੇਦ ਭੇਦ ਅਰਾਲਮ, ਨਿਰੰਕਾਰ ਨਿਰਵਿਕਾਰ ਨਿਰਲੰਭੋ, ਆਦ ਅਨੀਲਾ ਨਾਦ ਸੰਭੋ, ਤਾਂ ਕਾ ਮੂੜ ਉਚਾਰਦ ਭੇਦਾ, ਜਾ ਕੋ ਭੇਵ ਨ ਪਾਵਦ ਬੇਦਾ, ਤਾ ਕੋ ਕਰ ਪਾਹਰ ਅਨਮਾਨਤ, ਮਹਾ ਮੂੜ ਕਛ ਭੇਦ ਨ ਜਾਣਤ, ਮਹਾਦੇਵ ਕੋ ਕਹਿਤ ਸਦਾ ਸੇਵੋ, ਨਿਰੰਕਾਰ ਕਾ ਚੀਨਤ ਨਹਿ ਭੇਵ, ਆਪ ਆਪਣੀ ਬੋਧ ਜੀਤੀ, ਬਰਨਤ ਭਿੰਨ ਭਿੰਨ ਤੋਹਿ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਬਿਦ ਸੁਜਾ ਪ੍ਰਥਮ ਸੰਸਾਰਾ, ਏਕਾ ਰੂਪਾ ਨੂਪ ਸਰੂਪਾ, ਰੰਗ ਭਯੋ ਰਾਵ ਕਹਿ ਭੂਪਾ, ਅੰਡਜ ਜੇ ਰਜ ਸੇ ਤਜ ਕੀਨੀ, ਉਤ ਭੁਜ ਖਾਨ ਬਹੁਰ ਰਚ ਦੀਨੀ, ਕਹੋ ਫੂਲ ਰਾਜਾ ਹੋ ਬੈਠਾ, ਕਹੋ ਸਿਮਟ ਭਇਓ ਸ਼ੰਕਰ ਕਾਠਾ, ਸਿਗਰੀ ਸ੍ਰੇਸ਼ਟ ਦਿਖਾਈ, ਅਚੰਭ ਭਵ ਆਦਿ ਜੁਗਾਦ ਸਰੂਪ, ਸੁਜੰਭ ਭਵ ਅਵਰਛਾ, ਮੇਰੀ ਤੁਮ ਕਰੋ ਸਿੱਖ ਬਰ ਸਿੱਖ ਸੰਘਰੋ, ਦੁਰਟ ਜਿੱਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ, ਜੇ ਅਸ ਧੋਜੋ ਤਵ ਸਰਣੀ ਪਰੇ, ਤਿਨਕੇ ਦੁਰਟ ਦੁਪਤ ਹ ਮਰੇ, ਪੁਰਖ ਜਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭਟਾਰੇ, ਜੋ ਕਲ ਕੋ ਇੱਕ ਵਾਰ ਧਿਆਏ ਹੈ, ਤਾਂ ਕਿ ਕਾਲ ਨਿਕਟ ਨਹਿ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆ ਤੂੰ ਸਦਾ ਰਹੋ, ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰਨਾ।

ਕਰਨਾਲੇ ਸਾਚੇ ਸਾਹਿਬਾਂ ਕਿਆ ਨਾਹੀਂ ਘਰ ਤੇਰਾ ਏ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਾਲਾ ਜਿਤ ਕਰ ਧਾਰਿਆ ਪੰਜ ਦੋਤ ਤੁਦਵਸ ਕੀਤੇ ਕਾਲ ਕੰਠ ਕੁਮਾਰਿਆ ਧੋਲ ਕਰਮ ਪਾਇਆ ਤੁਜਨ ਕਾਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਅਨਦ ਸਾਚੀ ਲਿਵੈ ਬੈਨੂ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜ ਹੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਈ ਨਾਹੀਂ ਕਿਰਪਾ ਕਰ ਬਨਵਾਰੀਆ ਏਸ ਨੂੰ ਹੁਰਥਾਉ ਨਾਹੀਂ ਸ਼ਬਦ ਲਾਗ ਸਵਾਰੀਆ

ਦਾ ਗੁਰਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰੇ ਅੰਦਰ ਹੋ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋ ਜਿਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰਹ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲੋ ਜਿਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਬੋ ਸੰਤ ਪਿਆਰੇ ਅਕਤ ਕੀ ਕਰਾ ਕਹਾਣੀ ਅਕਤ ਕੇਰੀ ਕਿਤ ਦਵਾੜੈ ਪਾਈਐ

ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀ ਆ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨ ਸਵਾਣੀ। ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੇ ਹੋ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ

ਚੜਾਓ ਸ਼ਬਦ ਰਤਨ ਜਿਤਮਨ ਲਾਗਾ ਇਹੋ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁੱਝ ਹੈ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਸਿਵ ਸਖਤ ਆਪ ਉਪਾਇ ਕੈ ਕਰਤਾ ਆਪੇ ਹੁਕਮਰਤਾਏ ਵੇਖੈ ਗੁਰਮੁਖ ਸਾਹਿਬ ਬੁੱਝ ਹੈ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਕਸ ਸਿਉਂ ਲਿਵਲਾਏ।

ਵੱਜ ਹੋ ਤੱਤਾ ਸਾਰ ਨ ਜਾਣੀ। ਇਹ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ, ਗੁਰ ਕਿਰਪਾ ਦੇ ਸੇ ਜਨ ਜਾਗੇ ਜਿਨ ਹਰ ਮਨ ਮੱਸਿਆ ਬੋਲੇ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤਤ ਪਾਇ ਜਿਸਨੂੰ ਅਣਦਿਨ ਹਰਲ ਬਿਲਾ ਗਏ, ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਨ ਮਹਿ ਪ੍ਰਤ ਪਾਲ ਕਰੇ। ਸੋ ਕਿਉਂ ਮਨਹ ਮਸਾਰੀਐ ਮਨਹ ਕਿਉਂ ਮਸਾਰੀਐ, ਇਹ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ। ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ ਸੁਗਰਮੁਖ ਸਦਾ ਸੰਭਾਲੀਐ। ਕਹਿ ਨਾਨਕ ਇਹ ਵਰਦਾਤਾ ਸੋ ਕਿਉਂ ਮਨਹ ਮਸਾਰੀਐ। ਜੈਸੀ ਅਗਨ ਉਧਰ ਮੈਂ ਹੈ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਜਾਂ ਤਿਸ ਭਾਣਾ ਤਨ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਚੁੜਕੀ ਲਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ ਮਹੁ ਪੁਜਾ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨ ਵਿੱਚ ਮਾਇਆ ਪਾਇਆ। ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਟੋਰਾ ਹੈ ਲੋਕ ਵਿਲ ਲਾਏ। ਐਸਾ ਸਤਿਗੁਰ ਜੀ ਮਿਲਾਏ ਤਿਸ ਨੂੰ ਸਿਰ ਸੁੰਪੀਆ ਵਿੱਚ ਹੂੰ ਆਪ ਜਾਏ।

ਪਾਏ ਹਰਦਾਸ ਮੇਰੀ ਮਨ ਬਣ ਜਾਰਾ ਹਰਦਾਸ ਮੇਰੀ ਮਨ ਬਣ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜੱਪੇ ਹੋ ਜੀ ਹੋ ਲਾਹਾ ਖੱਟਿਓ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰਿ ਆਪੇ ਭਾਣਾ ਕਹਿ ਨਾਨਕ ਹਰਦਾਸ ਮੇਰੀ ਮਨ ਹੋਵਾ ਵਣਜਾਰਾ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹੋਰ ਕੀਤਾ ਇੰਜ ਚਰ ਹਰ ਰਸ ਪੱਲਾ ਨ ਪਾਏ ਹਰ ਰਸ ਪਾਏ ਪੱਲਾ ਪੀਆ ਹਰ ਰਸ ਬਹੁ ਨ ਤ੍ਰਿਸਨਾ ਲਾ ਗਿਆ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲਾ ਦਿਸਿਆਏ ਕਹਿ ਨਾਨਕ ਹੋਰ ਅਨ ਰਸ ਸਭ ਈਸਰੇ ਜਾ ਹਰ ਵਸੈ ਮਨਿਆਏ ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਈ ਦਗ ਦਿਖਾਇਆ ਗੁਰਦੁਆਰੇ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੋਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ

ਵਜਾਇਆ। ਇਹ ਸਾਚਾ ਸੋਹਿਲਾ ਸੱਚ ਕਰ ਗਬ ਹੋ, ਗਬ ਤਾਂ ਸੋਹਿਲਾ ਕਰ ਸੱਚ, ਜਿੱਥੇ ਸਦਾ ਸੱਚ ਆਵੇ, ਸੱਚੋ ਧਿਆਵੈ ਜਾਤ ਭਾਵੈ ਗੁਰਮੁਖ ਜਿਨਾ ਬੁਝਾਵੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਿਨ ਪਾਵੇ। ਕਹਿ ਨਾਨਕ ਸੱਚ ਸੋਹਿਲਾ ਸੱਚ ਕਰ ਗਾਵੇ, ਆਨੰਦ ਸੁਨੋਹਵਟ ਭਾਗੀਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ।

ਸਤਿਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈਭੰ ਗੁਰ ਪ੍ਰਸਾਦ ਸਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕੀ ਮਹੱਲੇ ਪਹਿਲੇ ਕੇ ਲਿਖੇ ਟੁੰਡਿਆ ਸਰਾਜੇ ਕੀ ਧਨੀ ਸਲੋਕ ਮਹੱਲਾ ਪਹਿਲਾ

ਫੜੀ ਆਪਣੇ ਆਪ ਸਾਜਿਆ ਆਪਣੇ ਰਚਿਆ ਨਾਮ ਤੋਂ ਇੱਕ ਤਰ ਸਾਜਿਆ ਕਰਿਆ ਸੰ ਡਿੱਠੋ ਚਾਹ ਦਾਤਾ ਕਰਤਾਇਆ ਪੁੱਤ ਨੂੰ ਤੁਸਦੀ ਵੈਕਰੇ ਫਸਾਓ ਤੂੰ ਜਾਣੋ ਸਭ ਸਹਿ ਦੇ ਲੈ ਸਜਨ ਕਵਾਓ ਕਰਿਆ ਸੰ ਡਿੱਠੋ ਚਾਹ ਆਸਣ ਡਿੱਠੋ ਚਾਹ।

ਭੋੜੀ ਨਾਨਕ ਜੀ ਉਪਾਏ ਕਹਿ ਲਿਖਣਾ ਵੇ ਧਰਮ ਹਾਲਿਆ ਉੱਤੇ ਸੱਚੇ ਹੀ ਸੱਚ ਨੇ ਪੜੇਟ ਨੂੰ ਅੱਖ ਡੇਢੇ ਮਾਲਿਆ ਥਾਉ ਨਾ ਪੈਨ ਕੂੜਿਆ ਹਰ ਮੁਕਾਲੇ ਤੋਂ ਸੁਖ ਚਾਲਿਆ ਤੇਰੇ ਨਾਰ ਤੇ ਸਜਣ ਗਏ ਹਾਰ ਗਏ ਸਿੱਠ ਗਣਵਾਲਿਆ।

ਵੜਿਆ ਪਿਨੈ ਭੋਗ ਭੋਗ ਕਹਿ ਹੋਏ ਪਸਮਣ ਪਹੁਰ ਸਦਾਇਆ। ਵੱਡਾ ਹੋ ਆਦਨੀ ਦਾਰਗਾ ਸੰਗਰ ਕਹ ਚਲਾਇਆ। ਅੱਗੇ ਕਰਨੀ ਕਿਰਤ ਵਾਚੀਆ ਬਹਿ ਲੇਖਾ ਕਰ ਸਮਝਾ।

ਸਲੋਕ ਮਹਲਾ ਪਹਿਲਾ ਭੈ ਵਿੱਚ ਪਾਉਣ ਹੋਇਆ ਸਦਵਾ ਭੈ ਵਿੱਚ ਚੱਲੇ ਦਰਿਆ ਭੈ ਵਿੱਚ ਅਗਨ ਕੱਢੇ ਵਿਗਾਰ ਭੈ ਵਿੱਚ ਧਰਤੀ ਦੇਬੀ ਪਹਾਰ ਭੈ ਵਿੱਚ ਚਿੰਨ ਫਿਰੈ ਸਿਰ ਪਹਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤਨ ਅੰਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਆੜਾਣੇ ਆਕਾਸ਼ ਭੈ ਵਿੱਚ ਜੋਧ ਮਹਾਬਲ ਸੂਰ ਭੈ ਵਿੱਚ ਆਵੇ ਜਾਵੇ ਪੂਰ

ਹੋੜੀ ਨਦਰ ਕਰੀ ਜੀ ਆਪਣੀ ਤਨ ਨਦਰੀ ਸਤਿਗੁਰ ਪਾਇਆ ਜੀ ਬਹੁਤੇ ਜਨਮ ਪਰਮਿਆਂ ਦਾ ਸਤਿਗੁਰ ਸਭ ਸੁਣਾਇਆ ਸਤਿਗੁਰੂ ਜੀ ਵਡਦਾਦਾ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ ਸਤਿਗੁਰੂ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਸੱਚੋ ਸੱਚ ਬੁਝਾਇਆ।

ਘੜੀਆਂ ਸਭੇ ਗੋਪੀਆਂ ਫਿਰ ਕੰਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਕਰਤਾਰ ਸੁਖ ਮੂਰਤ ਨਾਮ ਨਿਰੰਜਕਾਰ ਸਤੀ ਮਨ ਸੰਤੋਖ ਉਪਜੈ ਦੇਣਾ ਕਹਿ ਵਿਚਾਰ ਦੇ ਦੇ ਮੰਗੈ ਸਹਿ ਸਗੁਣਾ ਸੁਖ ਕਰੇ ਸੰਸਾਰ ਚੋਰਾਂ ਜਾਰਾਂ ਤੇ ਕੁੜਿਆਰਾਂ ਖਰਾ ਬਾਵੇਂ ਕਾਰ ਘੋਂਦਾ ਖਾਏ ਚਲੇ ਤਾਂ ਤੈਨਾਂ ਪਿਕਾਈ ਕਾਰ ਜਲ ਥਲ ਜੀਆਂ ਪੁਰੀਆਂ ਲੋ ਆਇਆ ਕਰ ਆਇਆ ਕਾਰ ਉਹ ਜੇ ਆਖਿਆ ਸੁ ਤੂੰ ਇਹ ਜਾਣੇ ਤੈਨਾਂ ਪੀ ਤੇਰੀ ਸਾਰ ਨਾਨਕ ਭਗਤਾਂ ਬੁਕਸਲਾ।

ਹੋਣੀ ਮੈਨੂੰ ਸਤਿਗੁਰ ਕਿਨੇ ਨਾ ਪਾਇਆ, ਮੈਨੂੰ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟਾਕ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਹਨੇ ਵਿੱਚੋਂ ਮੋਹ ਚੁਕਾਇਆ, ਉੱਤਮ ਵਿਚਾਰ ਹੈ, ਜਿਹਨੇ ਸੱਚੇ ਸਿਉਂ ਚਿਤ ਲਾਇਆ।

0: ਹਰ ਇੱਕ
1: ਸਲੋਕ ਵਾਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਦੀਪਾਂ ਨੂੰ ਆਮੰਡਾਂ ਖੰਡਾਂ ਅਮਰ ਭੰਡਾਂ ਅੰਡ ਜੀਰੋ ਜੁੱਤ ਪੂਜਾ ਖਾਣੀ ਸਿਹਤ ਜਾ ਸੁਭਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨਤੋ ਪਾਏ ਕੈ ਸੰਭਾਲੇ ਸਭਨਾ ਜਿਨ ਕਰਤਾ ਕਰਣਾ ਕੀਆ ਚਿੰਤਾ ਪੀ ਕਰਨੀ ਤਾਂ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੁਆਰੀ ਸਵਸਥ ਤਿਸ ਤਿਸ ਦੀ ਬਾਣ ਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਹਿ ਤਗ ਮਹਲਾ ਪਹਿਲਾ
2: ਲੱਖ ਨਿੱਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਉਪਰ ਤੀਰਥਾਂ ਸਹਿਯੋਗ ਬੇਵਾਨ ਲੱਖ ਸੁਰਤਨ ਸਜਰਾਮ ਰਣ ਮੈਂ ਛੁੱਟੇ ਪੁਰਾਣ ਲੱਖ ਸੁਰਤੀ ਲੱਗਿਆ ਧਿਆਨ ਪੜੀਏ ਪਾਠ ਪੁਰਾਣ।

0: ਹਿਰਦੇਖ ਸੁਦੇ ਜਾਏ ਮਹੱਲਾ ਪਹਿਲਾ।
1: ਪੜ ਪੁਸਤਕ ਸੰਧਿਆ ਬਾਦੰਗ ਸਿਰ ਪੂਰ ਸਬਗਲ ਸਮਾਦੰਗ ਮੁਖ ਝੂਠ ਭੂਖਣ ਸਾਰੰਗ ਤ੍ਰਿਪਾਲ ਤਿਹਾਲ ਵਿਚਾਰੰਗ ਗਲ ਮਾਲਾ ਤਿਲਕ ਲੇ ਲਾਟੰ ਦੋਹੇ ਧੋਤੀ ਬਸਤਰ ਕਪਾਟੰ।

ਸਲੋਕ ਮਹਲਾ ਪਹਿਲਾ ਦਿਆਕ ਪਾ ਸੰਤੋਖ ਸੂਤ ਜਤ ਗੰਢੇ ਸਤ ਵਟ ਚੋਕੜ ਮੁੱਲ ਨਾ ਬੈਠ ਕੇ ਪਾਇਆ ਸਿੱਖਿਆ ਕੰਨ ਚੜਾਈ ਆ ਗੁਰੂ ਬ੍ਰਾਹਮਣ।

0: ਕੁਫਤੇ ਜੈ ਸਟਿਆ ਕਿਸੇ ਲੱਗਾ ਦੋਖ ਅਨ ਦੇਵਤਾ ਪਾਣੀ ਦੇਵਤਾ ਬਿਸੰਤੁਰ ਦੇਵਤਾ ਲੂੰ ਪੰਜਵਾਂ ਪਾਇ ਕਿਰਤਾ ਆ ਪਾਕ ਪਵਿੱਤ ਪਾਪੀ ਸਤਨ ਗੱਡਿਆ ਥੁੱਕਾਂ ਪਈਆਂ ਤਿੱਤ ਜਿਤ ਮੁਖ ਨਾਮ ਨਾ ਉਚਰੈ ਬਿਨਾ ਵੈਰਸ ਖਾਏ ਨਾਨਕੇ ਵੇ ਜਾਣੀਐ ਤਿਤ ਮੁਖ ਥੁੱਕਾਂ ਪਾਏ ਮਹੱਲਾ ਪਹਿਲਾ
1: ਪੰਡ ਜਮੀਐ ਪੰਡ ਜਮੀਐ ਪੰਡ ਮੰਗਣ ਵਿਆ ਹੋ ਪੰਡੋ ਵੈ ਦੋਸਤੀ ਪੰਡੋ ਚੱਲੈ ਰਾ

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਉਂ ਪਾਵੈ ਤਿਉਂ ਰਾਖ ਲੈ ਹਮ ਸਰਨ ਪ੍ਰਭਾ ਏ ਰਾਮ ਰਾਜੇ। ਹਮ ਭੂਲ ਵਿਗਾੜੈ ਦਿਨ ਸੁਰਾਤ ਹਰ ਲਾਜ ਰਖਾਏ। ਹਮ ਬਾਰਿਕ ਤੂ ਗੁਰ ਪਿਤਾ ਹੈ ਦੇ।

ਵਸੁ ਸੁਆਮੀ ਹਮ ਜੰਤ ਤੂੰ ਪੁਰਖ ਜੰਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ।

ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ

प्रभ गो सट करत तह हरख न सोग ना जन्म ना मरता।

ਸੰਤਨਾ ਹੱਥ ਰਾਖੀ ਕੁੰਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸਬਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਪ੍ਰਸੰਨਾ ਕੀਤੇ ਹਨ। ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ, ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ, ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਮਹਾਰਾਜ ਜੀ ਰਹਿਮਤ ਕਰਨ ਗਰੀਬ ਨਿਵਾਜ, ਰਾਮਕਲੀ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਪਾਵਨ 893 ਅੰਗ ਤੋਂ ਚਾਰ ਚਾਰ ਪੌੜੀਆਂ ਵਾਲੇ ਸੁੰਦਰ ਸ਼ਬਦ ਉਚਾਰਨ ਕਰਕੇ ਮਹਾਰਾਜ ਜੀ ਨੇ ਸੁੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇੱਕ ਪੌੜੀ ਸ਼ਬਦ ਦੀ ਪਿੱਛੇ ਹੋਈ ਹੈ, ਦੂਜੀ ਪੌੜੀ ਅੱਜ ਪ੍ਰਾਰੰਭ ਹੋ ਰਹੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਪਾਵਨ ਸ਼ਬਦ ਵਿੱਚ ਜੋ ਅਮੋਲਕ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਹੈ, ਜਿਹਦੀ ਕੀਮਤ ਕਿਸੇ ਚੀਜ਼ ਵੱਟੇ ਸੰਸਾਰ ਦੇ ਵਿੱਚ ਕਿਸੇ ਵੀ ਚੀਜ਼ ਨਾਲ ਤੁਲਨਾ ਨਹੀਂ ਹੁੰਦੀ ਪੈਂਦੀ ਹੈ, ਅਮੋਲਕ ਵਾਹਿਗੁਰੂ ਦਾ ਨਾਮ ਹੈ। ਉਹ ਕਿਹਦੇ ਕੋਲ ਹੁੰਦਾ ਹੈ? ਬਖਸ਼ਿਸ਼ ਨਾਲ ਪ੍ਰਾਪਤ ਹੁੰਦਾ ਹੈ। ਨਾਮ ਦਾ ਮੋਲਕ ਖਜ਼ਾਨਾ ਅਤੇ ਸੱਚੇ ਪਾਤਸ਼ਾਹ ਪ੍ਰਸੰਨ ਹੋ ਕੇ ਤਰੁੱਠ ਕੇ ਜੋ ਭਗਤ ਜਨ ਹੁੰਦੇ ਨੇ, ਜਿਹੜੇ ਭੈ ਵਿੱਚ ਚੱਲਦੇ ਨੇ ਹਮੇਸ਼ਾ ਹੀ, ਵਾਹਿਗੁਰੂ ਦੀ ਭਾਵ ਭਾਵਨੀ ਜਿਨ੍ਹਾਂ ਦੇ ਮਨ ਵਿੱਚ ਹਿਰਦੇ ਵਿੱਚ ਇੱਕ ਰਸ ਬਣੀ ਹੁੰਦੀ ਹੈ, ਉਹ ਭਗਤ ਜਨ ਭਾਵ ਤੋਂ ਭਾਵ ਭੈ ਵਿੱਚ ਗਤ ਗਤੀ ਚਾਲ ਜਿਨ੍ਹਾਂ ਦੀ ਭਾਵ ਭਾਵਨੀ ਵਿੱਚ ਸੋ ਇਹ ਜੀਵਨ ਸ਼ੈਲੀ ਦੀ ਗਤੀ ਬਣੀ ਰਹਿੰਦੀ ਹੈ। ਹਰ ਇੱਕ ਕਰਮ ਸਤਿਗੁਰੂ ਦੇ ਸਨਮੁਖ ਹੋ ਕੇ ਕਰਦੇ ਨੇ, ਗੁਰੂ ਦੇ ਭਾਣੇ ਵਿੱਚ ਗੁਰੂ ਦੀ ਰਹਿਤ ਮਰਿਆਦਾ ਵਿੱਚ ਰਹਿ ਕੇ ਜੋ ਕਰਦੇ ਹਨ, ਔਗੁਣਾਂ ਪਾਪਾਂ ਗੁਨਾਹਾਂ ਤੋਂ ਹਮੇਸ਼ਾ ਹੀ ਮਨ ਵਿੱਚ ਸ਼ੰਕਾ ਰੱਖਦੇ ਨੇ, ਸੰਸਾ ਰੱਖਦੇ ਹਨ ਅਤੇ ਸੋਹਣੀ ਕਾਰ ਵਾਹਿਗੁਰੂ ਦੀ ਭਗਤੀ ਦੀ ਆਪਣੇ ਨਿਤਨੇਮ ਦੀ ਨਿਯਮ ਨੇਮ ਦੀ ਰੱਖਦੇ ਹਨ। ਸੱਚੇ ਪਾਤਸ਼ਾਹ ਫਿਰ ਪ੍ਰਸੰਨ ਹੋ ਕੇ ਉਹਨਾਂ ਤੋਂ ਭਾਵ ਭਾਵਨੀ ਵਾਲਿਆਂ ਤੋਂ ਉਹਨਾਂ ਨੂੰ ਨਾਮ ਦਾ ਖਜ਼ਾਨਾ ਬਖਸ਼ ਦਿੰਦੇ ਨੇ, ਉਹਨਾਂ ਦੇ ਹਿਰਦਿਆਂ ਨੂੰ ਸਵਾਰ ਕੇ ਹੋਰ ਅਤੇ ਵਾਹਿਗੁਰੂ ਦੇ ਨਾਮ ਦੇ ਖਜ਼ਾਨੇ ਉਹਨਾਂ ਨੂੰ ਮਹਾਰਾਜ ਦੇ ਦਿੰਦੇ ਨੇ। ਇਹ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰ ਰਹੇ, ਮੇਰੇ ਪਾਤਸ਼ਾਹ ਦਾ ਜੋ ਭੰਡਾਰ ਆ ਖਜ਼ਾਨਾ ਉਹ ਹੈ ਕਿੱਥੇ ਹੈ? ਉਹ ਹੈ ਰਤਨ ਜਿਵੇ ਹਰ ਨਾਮ, ਸਤ ਸੰਤੋਖ ਗਿਆਨ, ਸੁਖ ਸਹਿਜ ਦਇਆ ਕਾ ਪੋਤਾ, ਹਰ ਭਗਤਾ ਹਵਾਲਾ ਹੋਤਾ। ਸੋ ਵਾਹਿਗੁਰੂ ਸੱਚੇ ਪਾਤਸ਼ਾਹ ਵੱਲੋਂ ਇਹ ਅਮੋਲਕ ਨਾਮ, ਨਵ ਰਤਨਾ ਵਰਗਾ ਸਤ ਸੰਤੋਖ ਗਿਆਨ ਆਦਿਕ ਸੋਹਣੇ ਦੈਵੀ ਗੁਣ
ਸਹਿਜ ਸੁੱਖ ਸੋ ਦਇਆ ਆਦਿਕ ਇਹ ਸਾਰੇ ਗੁਣਾਂ ਦਾ ਜੋ ਪੋਤਾ ਦਾ ਭਾਵ ਖਜ਼ਾਨਾ ਹੈ ਹਰ ਭਗਤਾਂ ਹਵਾਲਾ ਹੋਤਾ ਇਹ ਸਾਰਾ ਖਜ਼ਾਨਾ ਹਰੀ ਵੱਲੋਂ ਅਕਾਲ ਪੁਰਖ ਸੱਚੇ ਪਾਤਸ਼ਾਹ ਵੱਲੋਂ ਆਪਣੇ ਪਿਆਰੇ ਭਗਤਾਂ ਦੇ ਹਵਾਲੇ ਕੀਤਾ ਜਾਂਦਾ ਹੈ ਉਹਨਾਂ ਨੂੰ ਖੁੱਲ੍ਹੇ ਆਮ ਦਿੱਤਾ ਜਾਂਦਾ ਹੈ ਉਹਨਾਂ 'ਤੇ ਤਰੁੱਠ ਕੇ ਵੀ ਜਿੰਨਾ ਮਰਜ਼ੀ ਜਪੋ ਅਤੇ ਜਪਾਓ ਸੋ ਸੱਚੇ ਪਾਤਸ਼ਾਹ ਵਿਸ਼ੇਸ਼ ਕਰਕੇ ਉਹਨਾਂ ਨੂੰ ਬਖਸ਼ ਦਿੰਦਾ ਹੈ ਜਿਸ ਨੂੰ ਬਖਸ਼ ਲਾ ਹੈ ਮੇਰੇ ਪਿਆਰੇ ਸੋ ਜਸ ਤੇਰਾ ਗਾਵਾ ਹੈ ਕੋਈ ਉਹਦੇ ਜਸ ਨੂੰ ਹਰ ਵੇਲੇ ਗਾਉਂਦਾ ਹੈ ਹਰ ਭਗਤਾਂ ਹਵਾਲਾ ਹੋਤਾ ਮੇਰੇ ਰਾਮ ਕੋ ਭੰਡਾਰ ਹੈ ਭਾਈ ਗੁਰਸਿੱਖੋ ਜੇ ਮੇਰਾ ਰਾਮ ਹੈ ਸੱਚੇ ਪਾਤਸ਼ਾਹ ਸਾਨੂੰ ਅਤੀ ਪਿਆਰਾ ਹੈ ਜੋ ਅਕਾਲ ਪੁਰਖ ਸਾਰੇ ਪਰਿਪੂਰਨ ਰਾਮ ਆਮ ਆਇਆ ਹੋਇਆ ਰਮਿਆ ਹੋਇਆ ਵਾ ਮੇਰੇ ਰਾਮ ਕੋ ਭੰਡਾਰ ਉਹਦੀ ਭਗਤੀ ਦਾ ਖਜ਼ਾਨਾ ਨਾਮ ਦਾ ਖਜ਼ਾਨਾ ਭੰਡਾਰਾ ਜਿਹੜਾ ਹੈ ਉਹ ਸੰਤ ਜਨਾਂ ਦਾ ਭਗਤ ਜਨਾਂ ਦਾ ਹਿਰਦਾ ਹੀ ਹੈ ਉਹਨਾਂ ਦੇ ਹਿਰਦੇ ਵਿੱਚ ਹੀ ਇੱਕ ਰਸ ਤਾਂ ਹੀ ਸੰਤ ਜਨਾਂ ਨੂੰ ਇਹ ਵੀ ਆਪ ਜੀ ਨੇ ਸ਼ਬਦ ਵਰਤੇ ਨੇ ਕਿ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੋ ਸੰਤ ਸੱਜਣ ਜਿਹੜੇ ਨੇ ਭਏ ਸਰਸੇ ਭਏ ਤੋਂ ਭਾਵ ਹੋਏ ਨੇ ਸਰਸੇ ਸਰ ਹੁੰਦਾ ਸਰੋਵਰ ਸੇ ਤੋਂ ਭਾਵ ਹੁੰਦਾ ਵਰਗੇ ਸਰੋਵਰ ਵਰਗੇ ਹੁੰਦੇ ਨੇ ਉਹਨਾਂ ਦੇ ਹਿਰਦੇ ਜਿਵੇਂ ਇੱਕ ਸਰੋਵਰ ਹੁੰਦਾ ਸਵੱਛ ਜਲ ਨਾਲ ਭਰਿਆ ਹੋਇਆ ਸੋਹਣਾ ਜਲ ਪਾਇਆ ਹੁੰਦਾ ਹੈ ਅਤੇ ਭਰਿਆ ਹੋਇਆ ਸਰੋਵਰ ਹੁੰਦਾ ਹੈ ਇਵੇਂ ਜਿਹੜੇ ਸੰਤ ਸਾਧੂ ਹੁੰਦੇ ਨੇ ਗੁਰਮੁਖ ਹੁੰਦੇ ਨੇ ਸਤਿਗੁਰੂ ਦੇ ਸਨਮੁਖ ਉਹਨਾਂ ਦੇ ਹਿਰਦੇ ਜਿਹੜੇ ਆ ਉਹ ਵਾਹਿਗੁਰੂ ਦੇ ਨਾਮ ਜਲ ਨਾਲ ਸਤਿਗੁਰੂ ਸ਼ਰਾਸ਼ਾਰ ਭਰ ਦਿੰਦੇ ਨੇ ਬਖਸ਼ਿਸ਼ ਕਰਕੇ ਭਰੇ ਹੁੰਦੇ ਨੇ ਲਪਾ ਲਪ ਤਾਂ ਤੱਕ ਜਿੰਨਾ ਮਰਜ਼ੀ ਉਹ ਜਪਣ ਅਤੇ ਜਪਾਉਣ ਖਰਚਣ ਆਪ ਵਰਤਨ ਆਪ ਆਨੰਦ ਲੈਣ ਅਤੇ ਦੂਜਿਆਂ ਨੂੰ ਦੇਣ ਉਹਨਾਂ ਦਾ ਹਿਰਦਾ ਹੀ ਮੇਰੇ ਰਾਮ ਕੋ ਭੰਡਾਰ ਮੇਰੇ ਪਿਆਰੇ ਵਾਹਿਗੁਰੂ ਦੇ ਨਾਮ ਦਾ ਭੰਡਾਰਾ ਜਿਹੜਾ ਉਹਨਾਂ ਦਾ ਹਿਰਦਾ ਹੀ ਹੈ ਸੱਚੇ ਪਾਤਸ਼ਾਹ ਖਾਤ ਖਰਚ ਕਛ ਤੋਟ ਨਾ ਆਵੈ ਅੰਤ ਨਹੀਂ ਹਰ ਪਾਰਾ ਵਾਰ ਰਹਾਉ ਭਾਵੇਂ ਜਿੰਨਾ ਮਰਜ਼ੀ ਉਹ ਖਾਤ ਆਪ ਛਕਦੇ ਨੇ ਖਰਚ ਖਰਚਦੇ ਨੇ ਦੂਜਿਆਂ ਨੂੰ ਵਰਤਾਉਂਦੇ ਨੇ ਦੂਜਿਆਂ ਨੂੰ ਪ੍ਰੇਰ ਕੇ ਜਪਾਉਂਦੇ ਹਨ ਕਛ ਤੋਟ ਨਾ ਆਵੈ ਸਭ ਭੰਡਾਰਾ ਹੈ ਉਹਨਾਂ ਨੂੰ ਕੋਈ ਘਾਟਾ ਨਹੀਂ ਆਉਂਦਾ ਕੋਈ ਤੋਟ ਨਹੀਂ ਆਉਂਦੀ ਅੰਤ ਨਹੀਂ ਹਰ ਪਾਰਾ ਵਾਰ ਕਿਉਂਕਿ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਨਾਮ ਦਾ ਉਹਦਾ ਆਪਦਾ ਵੀ ਅੰਤ ਨਹੀਂ ਅਤੇ ਉਹਦੇ ਨਾਮ ਦਾ ਵੀ ਕੋਈ ਅੰਤ ਨਹੀਂ ਏਡਾ ਵੱਡਾ ਖਜ਼ਾਨਾ ਹੈ ਨਾਮ ਦੀ ਧੁਨੀ ਵੀ ਸਾਰੇ ਪਰਿਪੂਰਨ ਹੈ ਜਿੱਥੇ ਮਰਜ਼ੀ ਕੋਈ ਜਪੀ ਜਾਵੇ ਉੱਥੇ ਹੀ ਆਨੰਦ ਹੈ ਸੰਤ ਜਨਾਂ ਨਾਮ ਦੀ ਧੁਨੀ ਸਾਰੇ ਪਰਿਪੂਰਨ ਹੈ ਨਾਮ ਰਹਾਓ ਕੀਰਤਨ ਨਿਰਮੋਲਕ ਹੀਰਾ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਹੋਰ ਜਿਹੜਾ ਸੰਸਾਰ ਆ ਇਹਦੇ ਵਿੱਚ ਮਾਇਕੀ ਪਦਾਰਥ ਨੇ ਮਾਇਆ ਦੇ ਸੋਨਾ ਚਾਂਦੀ ਜਵਾਹਰਾਤ ਹੀਰੇ ਨੇ ਹੋਰ ਜਿਹੜੇ ਪ੍ਰਤੱਖ ਮਾਇਆ ਹੈ ਡਾਲਰ ਆਦਿਕ ਮੋਹਰਾਂ ਵੀ ਹਨ ਸੋਨੇ ਦੀਆਂ ਮੋਹਰਾਂ ਵੀ ਚੱਲਦੀਆਂ ਨੇ ਦੀਨਾਰ ਕਈ ਮੁਲਕਾਂ ਵਿੱਚ ਰੂਬਰ ਨੇ ਇਸ ਤਰੀਕੇ ਨਾਲ ਦੀਨਾਰਾਂ ਹਨ ਪ੍ਰਤੱਖ ਰੁਪਈਏ ਹਨ ਇਹਨਾਂ ਦਾ ਮੁੱਲ ਪੈਂਦਾ ਹੈ ਪਰ ਜਿਹੜੇ ਹੀਰੇ ਜਵਾਹਰਾਤ ਹੁੰਦੇ ਨੇ ਨੌ ਤਰ੍ਹਾਂ ਦੇ ਨਵਰਤਨ ਨੇ ਬਹੁਤ ਮਹਿੰਗੇ ਮਹਿੰਗੇ ਹਨ ਕਰੋੜਾਂ ਰੁਪਈਆਂ ਦੇ ਹੁਣ ਹਨ ਪੁਰਾਣੇ ਸਮਿਆਂ ਵਿੱਚ ਵੀ ਹੁੰਦੇ ਸੀ ਕੀਰਤਨ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਹੀਰਾ ਤੇ ਹੈ ਪਰ ਨਿਰਮੋਲਕ ਹੀਰਾ ਹੈ ਪੁਰਾਣੇ ਸਮਿਆਂ ਵਿੱਚ ਪਹਾੜਾਂ ਦੇ ਵਿੱਚੋਂ ਹੀਰੇ ਜਦੋਂ ਮਿਲਦੇ ਸੀ ਕੋਈ ਵਿਰਲਾ ਹੀਰਾ ਸੀ ਜਿਹੜਾ ਬਹੁਤ ਮੋਲਕ ਹੁੰਦਾ ਸੀ
ਜੋ ਤਾਨੇ ਸ਼ਾਹ ਦੇ ਕੋਲੋਂ ਹੁੰਦਾ ਹੁੰਦਾ ਕਈ ਰਾਜਿਆਂ ਕੋਲੋਂ ਕਾਬਲ ਕੰਧਾਰ ਤੋਂ ਫਿਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਉਹਨਾਂ ਨੂੰ ਪ੍ਰਾਪਤ ਹੋਇਆ ਸੀ। ਸੋ ਮੁਗਲ ਦੀ ਬੇਗਮ ਨੇ ਉਹਨਾਂ ਨੂੰ ਦਿੱਤਾ ਸੀ ਕਿ ਤੁਸੀਂ ਮੇਰੇ ਪਤੀ ਨੂੰ ਛਡਾ ਦਿਓ, ਉਹਨੂੰ ਕੈਦ ਕਰ ਲਿਆ ਕਾਬਲ ਦੇ ਬਾਦਸ਼ਾਹ ਨੇ, ਜੇ ਤੁਸੀਂ ਉਹਨੂੰ ਸਹੀ ਸਲਾਮਤ ਛਡਾ ਦਿਓਗੇ ਤਾਂ ਮੈਂ ਮੇਰੇ ਕੋਲ ਕੋਹੇਨੂਰ ਹੀਰਾ ਹੈ ਜਿਹੜਾ ਕਿਤੇ ਵੀ ਦੁਨੀਆਂ 'ਚ ਨਹੀਂ ਮਿਲੇ, ਬੜਾ ਮੋਲਕ, ਉਹ ਮੈਂ ਤੁਹਾਨੂੰ ਭੇਟ ਕਰ ਦੇਵਾਂਗੀ ਜਿੱਥੇ ਮੇਰੇ ਕੋਲ ਪਿਆ, ਨਹੀਂ ਮੈਂ ਨਹੀਂ ਦੇਵਾਂ। ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਫਿਰ ਆਪਣਾ ਜ਼ੋਰ ਵਿਖਾ ਕੇ ਕਾਬਲ ਦੇ ਰਾਜੇ ਨੂੰ ਅਤੇ ਸਾਧ ਸੰਗਤ ਜੀ ਉਹਨੂੰ ਡਰਾ ਕੇ ਅਤੇ ਫਿਰ ਉੱਥੋਂ ਉਹਨੂੰ ਛਡਾਇਆ ਸੀ, ਮੁਸਲਮਾਨ ਉਹਦੇ ਪਤੀ ਨੂੰ ਲਾਹੌਰ ਲਿਆਂਦਾ ਸੀ। ਫਿਰ ਉਹ ਮੁੱਕਰਦੀ ਸੀ ਹੀਰਾ ਦੇਣ ਤੋਂ, ਟਾਲ ਮਟੋਲਾ ਕਰਦੀ ਸੀ, ਪਰ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਕਿਹਾ ਵੀ ਤੂੰ ਵਾਅਦਾ ਕੀਤਾ ਸੀ ਅਤੇ ਜੇ ਅਸੀਂ ਜੰਗ ਕਰਦੇ ਸਾਡੀਆਂ ਫੌਜਾਂ ਵੀ ਉੱਥੇ ਮਰਨੀਆਂ ਸੀ, ਹੁਣ ਇਹ ਗੱਲ ਨਹੀਂ ਹੋਵੇ, ਮੈਂ ਨਹੀਂ ਛੱਡਾਂਗਾ ਉਹਨਾਂ ਚਿਰ ਤੁਹਾਨੂੰ। ਫਿਰ ਉਹਨੂੰ ਹੀਰਾ ਦੇਣਾ ਪਿਆ ਸੀ। ਉਹ ਕੋਹਨੂਰ ਹੀਰਾ ਜਾਂ ਕੋਹੇਨੂਰ, ਕੋਹ ਹੁੰਦਾ ਪਹਾੜ, ਆਮ ਹੀਰੇ ਪਹਾੜ ਵਿੱਚੋਂ ਨਿਕਲਦੇ ਨੇ, ਛੋਟੇ ਮੋਟੇ ਪੱਥਰ ਹੁੰਦੇ ਨੇ ਚਮਕੀਲੇ, ਪਰ ਉਹ ਐਸਾ ਸੀ ਵੀ ਜਿੱਥੇ ਪਿਆ ਹੁੰਦਾ ਸੀ ਇੰਨਾ ਪ੍ਰਕਾਸ਼ ਸੀ ਉਹਦਾ, ਜਿਵੇਂ ਵੱਡਾ ਪਹਾੜ ਜਗਦਾ ਹੋਵੇ, ਦੂਰੋਂ ਦਿਸਦਾ ਹੋਵੇ, ਕਿਉਂ ਉਹਦਾ ਇੰਨਾ ਪ੍ਰਕਾਸ਼ ਸੀ। ਕੋਹ ਹੁੰਦਾ ਪਹਾੜ, ਕੋਹ ਨੂਰ, ਨੂਰ ਪ੍ਰਕਾਸ਼, ਜਿਵੇਂ ਪਹਾੜ ਜਗਦਾ ਹੋਵੇ, ਹਨੇਰੀ ਰਾਤ ਵਿੱਚ ਰੱਖਿਆ ਇਉਂ ਚਮਕਦਾ, ਏਡਾ ਮੁੱਲ ਕੀ। ਇਸ ਤਰੀਕੇ ਨਾਲ ਉਹਦਾ ਮੁੱਲ ਜਿਹੜਾ ਸੀ, ਫਿਰ ਸ਼ੇਰੇ ਪੰਜਾਬ ਨੇ ਜੌਹਰੀ ਸੱਦ ਕੇ ਬੜੇ, ਜਿਹੜੇ ਜੌਹਰੀ ਸੀ ਹੀਰਿਆਂ ਦੀ ਪਰਖ ਕਰਨ ਵਾਲੇ, ਉਹਨਾਂ ਨੂੰ ਸੱਦ ਕੇ ਸਾਧ ਸੰਗਤ ਜੀ ਉਹਦਾ ਮੁੱਲ ਪਾਉਣਾ ਚਾਹਿਆ ਵੀ ਸਹੀ ਸਹੀ ਤੁਸੀਂ ਦੱਸੋ ਇਹਦਾ ਕਿੰਨਾ ਮੁੱਲ ਆ, ਇਹੋ ਜਿਹਾ ਹੀਰਾ ਤਾਂ ਵਾਕਿਆ ਹੀ ਹੈ ਨਹੀਂ ਕਿਤੇ, ਮੇਰੇ ਖਜ਼ਾਨੇ ਵਿੱਚ ਹੀਰੇ ਜਵਾਹਰ ਰਾਤ ਨੇ, ਪਰ ਇਹੋ ਜਿਹਾ ਤਾਂ ਕਿਤੇ ਵੀ ਨਹੀਂ ਸੁਣਿਆ, ਇੰਨਾ ਪ੍ਰਕਾਸ਼ ਜਿਸ ਕਮਰੇ ਵਿੱਚ ਰੱਖਿਆ, ਜਿਵੇਂ ਆਪਾਂ ਲਾਈਟ ਜਗਾ ਦੇਈਏ ਹੁਣ ਕਿੰਨਾ ਚਾਨਣ ਹੁੰਦਾ ਹੈ ਬਿਜਲੀ ਦਾ, ਜਿਵੇਂ ਸਾਰਾ ਕਮਰਾ ਜਗ ਮਗਮਾਤ ਕਰਦਾ ਸੀ, ਕੀੜੀ ਵੀ ਦਿਸਦੀ ਸੀ, ਇੰਨਾ ਚਾਨਣ ਉਹਦਾ ਉੱਥੇ ਰੱਖਿਆ ਹੁੰਦਾ ਉਹਦਾ। ਫਿਰ ਕਈਆਂ ਨੇ ਲਿਖਿਆ ਹੈ ਵੀ ਉਹਦਾ 99 ਲੱਖ ਰੁਪਈਆ ਮੁੱਲ ਪਿਆ ਸੀ ਉਸ ਵੇਲੇ, 99 ਲੱਖ, 1 ਲੱਖ ਘੱਟ ਕਰੋੜ ਤੋਂ, ਇਹ ਬਹੁਤ ਜ਼ਿਆਦਾ ਸੀ ਅੱਜ ਦੇ ਸਮੇਂ ਦੇ ਮੁਤਾਬਕ, 100 ਅਰਬਾਂ ਰੁਪਈਏ ਬਣਦੇ ਸੀ, ਇਹੋ ਜਿਹਾ ਉਹ ਹੀਰਾ ਸੀ। ਭਾਵ ਇਹ ਜਿਹੜੇ ਦੁਨਿਆਵੀ ਹੀਰੇ ਨੇ, ਇਹ ਬਾਦਸ਼ਾਹ ਦੀ ਜਿੰਨੀ ਤਪੱਛਿਆ ਹੁੰਦੀ ਹੈ ਉਸ ਤਰੀਕੇ ਨਾਲ ਰਾਜ ਭਾਗ ਮਿਲਦੇ ਨੇ, ਅਤੇ ਮਾਇਆ ਦੇ ਸੁੱਖ ਸ਼ੋਹਰਤ ਉਹਨਾਂ ਨੂੰ ਮਿਲਦੀ ਹੈ ਵਡਿਆਈ ਅਕਾਲ ਪੁਰਖ ਵੱਲੋਂ, ਲੇਕਿਨ ਵਾਹਿਗੁਰੂ ਦਾ ਨਾਮ ਜਿਹੜਾ ਹੈ, ਜਿਹੜਾ ਸੰਤ ਭਗਤਾਂ ਕੋਲ ਧਨ ਦੌਲਤ ਹੁੰਦੀ ਹੈ, ਉਹ ਸਾਧ ਸੰਗਤ ਜੀ ਨਿਰਮੋਲਕ ਹੈ, ਉਹਦਾ ਕੋਈ ਮੁੱਲ ਨਹੀਂ ਪਾ ਸਕਦਾ ਹੈ।

ਵੱਛ ਹੁੰਦਾ, ਫਲ ਫਰੂਟ ਛਕਦਾ। ਸਾਰੇ ਜਿੰਨੇ ਸੋਹਣੇ ਫਰੂਟ ਨੇ ਇਹ ਸਾਰੇ ਤੋਤਾ ਛਕਦਾ ਹੈ। ਇਹ ਬਹੁਤ ਉੱਜਲ ਪੰਛੀ ਹੈ ਅਤੇ ਬੋਲ ਵੀ ਇਹਦਾ ਮਿੱਠਾ ਹੁੰਦਾ, ਪਿਆਰਾ ਲੱਗਦਾ ਹੈ। ਭਾਵ ਜੋ ਪਿਆਰਾ ਹੈ, ਜੋ ਉੱਜਲ ਹੈ, ਅੰਦਰੋਂ ਬਾਹਰੋਂ ਨਿਰਮਲ ਕਰ ਦੇਣ ਵਾਲੀ ਦਾਤ, ਅਤੇ ਮਿੱਠਾ ਹੈ ਕੀਰਤਨ। ਕੀਰਤਨ ਕੀਰਤਨ ਕੀ ਰਤਨ ਦਾ ਭਾਵ ਇਸ ਤਰ੍ਹਾਂ ਵੀ ਅਰਥ ਮਹਾਂਪੁਰਸ਼ ਕਰਦੇ ਨੇ, ਜਿਹਦੇ ਅੱਗੇ ਰਤਨ ਨਿਰਮੋਲਕ ਹੀਰਾ ਵਾ ਮਹਾਰਾਜ ਕਹਿ ਰਹੇ। ਹੀਰੇ ਤੋਂ ਭਾਵ ਨੀਲਮ, ਪੱਲੇ ਪੰਨੇ, ਜਵਾਹਰਾਤ, ਹੀਰੇ, ਮੋਤੀ, ਸੋ ਪੁਖਰਾਜ, ਗੁੱਲੀਆਂ, ਮੂੰਗੇ, ਇਹ ਨੌ ਤਰ੍ਹਾਂ ਦੇ ਰਤਨ ਹੁੰਦੇ। ਕੀਰਤਨ ਜਿਹੜਾ ਕੀ ਰਤਨ ਇਹਦੇ ਬਰਾਬਰ, ਇਹ ਹੀਰੇ ਜਿਹੜੇ ਨੇ ਦੁਨੀਆਂ ਦੇ ਇਹਦੇ ਬਰਾਬਰ ਕੁਝ ਵੀ ਨਹੀਂ। ਕੀ ਹੈ ਰਤਨ, ਉਹ ਨੌ ਰਤਨ ਵੀ ਕੁਝ ਨਹੀਂ ਹਨ। ਉਹਨਾਂ ਦੀ ਖਾਤਰ 'ਤੇ ਝਗੜੇ ਹੁੰਦੇ ਨੇ, ਲੜਾਈਆਂ ਹੁੰਦੀਆਂ ਨੇ, ਬੰਦੇ ਜਿਹੜੇ ਖਤਮ ਹੋ ਜਾਂਦੇ ਨੇ, ਦੁਆਇਸ਼ ਪੈਦਾ ਹੁੰਦੀ ਹੈ। ਪਰ ਇਹ ਕੀਰਤਨ ਜਿਹੜਾ ਐਸਾ ਹੈ, ਨਿਰਮੋਲਕ ਹੀਰਾ ਹੈ ਜਸ ਵਾਹਿਗੁਰੂ ਦਾ। ਕੀਰਤਨ ਤੋਂ ਭਾਵ ਜਸ, ਕਵ ਅਤੇ ਸੰਗੀਤ ਵਿੱਚ ਪਾ ਕੇ ਕੀਤਾ ਹੋਇਆ ਜਸ, ਸੰਗੀਤ ਦੀ ਧੁਨੀ ਨਾਲ ਰਲਾ ਕੇ ਗਾਇਆ ਹੋਇਆ ਵਾਹਿਗੁਰੂ ਦਾ ਜਸ, ਗਾਈ ਹੋਈ ਬਾਣੀ ਜਿਹਦੇ ਵਿੱਚ ਸੱਚੇ ਪਾਤਸ਼ਾਹ ਦੀ ਸਿਫਤ ਸਲਾਹ ਹੈ, ਉਹ ਹੈ ਕੀਰਤਨ। ਜੋ ਸੱਚੇ ਪਾਤਸ਼ਾਹ ਨੇ ਵਿਸ਼ੇਸ਼ ਕਰਕੇ ਗੁਰਸਿੱਖਾਂ ਦੀ ਝੋਲੀ ਵਿੱਚ ਪਾਇਆ ਹੈ, ਕੀਰਤਨ ਨਿਰਮੋਲਕ ਹੀਰਾ। ਮਹਾਰਾਜ ਜੀ ਕਹਿੰਦੇ ਨਿਰਮੋਲਕ, ਜਿਹਦਾ ਮੁੱਲ ਕੋਈ ਪਾ ਹੀ ਨਹੀਂ ਸਕਦਾ ਹੈ। ਇਹ ਤਾਂ ਸਨਮਾਨ ਨਾਲ ਆਪਾਂ ਭੇਟਾ ਰੱਖਦੇ ਹਾਂ ਰਾਗੀ ਸਿੰਘਾਂ ਨੂੰ, ਲੇਕਿਨ ਜੇ ਆਪਾਂ ਕਹੀਏ ਵੀ ਇਹਦਾ ਆਪਾਂ ਮੁੱਲ ਦੇ ਦਿੱਤਾ ਹੈ, ਮੁੱਲ ਨਹੀਂ ਕੋਈ ਦੇ ਸਕਦਾ। ਇਹ ਜਿਨ੍ਹਾਂ ਨੂੰ ਕੀਰਤਨ ਦਾ ਰਸ ਆਉਂਦਾ ਹੈ, ਸੁਣ ਕੇ ਬਿਰਤੀ ਟਿਕ ਕੇ ਪੂਰਾ ਹਿਰਦਾ, ਜਿਨ੍ਹਾਂ ਦੀ ਆਪਦੀ ਵੀ ਕਮਾਈ ਹੁੰਦੀ ਹੈ, ਅਤੇ ਕੀਰਤਨ ਸੁਣਦੇ ਨੇ, ਪ੍ਰੇਮ ਵੈਰਾਗ ਦੀਆਂ ਤਰੰਗਾਂ ਪੈਦਾ ਹੁੰਦੀਆਂ ਨੇ, ਅੰਦਰ ਆਤਮਿਕ ਰਸ ਦੇ ਹੁਲਾਰੇ ਪੈਦਾ ਹੁੰਦੇ ਨੇ ਕੀਰਤਨ ਸੁਣ ਕੇ, ਉਹਨਾਂ ਨੂੰ ਕਦੇ ਪੁੱਛ ਕੇ ਵੇਖਿਓ ਵੀ ਇਹਦੀ ਕੀਮਤ ਕੀ ਹੈ। ਕਈ ਵਾਰ ਐਸੇ ਗੁਰਮੁਖ ਜਿੰਨੇ ਪੈਸੇ ਹੁੰਦੇ ਨੇ ਸਾਰੇ ਕੱਢ ਕੇ ਰੱਖ ਦਿੰਦੇ ਨੇ ਰਾਗੀ ਸਿੰਘਾਂ ਦੇ ਅੱਗੇ, ਜਿਨ੍ਹਾਂ ਨੂੰ ਕੀਰਤਨ ਦਾ ਪਤਾ ਹੈ ਵੀ ਕੀਰਤਨ ਕੀ ਹੁੰਦਾ ਹੈ, ਜਿਨ੍ਹਾਂ ਨੂੰ ਰਸ ਆਉਂਦਾ ਹੈ, ਇਹਦਾ ਪੂਰਾ ਪੂਰਾ ਅਸਰ ਹੁੰਦਾ ਜਿਨ੍ਹਾਂ 'ਤੇ, ਉਹ ਸਾਰੇ ਸਾਰੇ ਪੈਸੇ ਮਹਾਂਪੁਰਸ਼ ਕਈ ਵਾਰ ਵੇਖਿਆ ਸੀ, ਸ਼੍ਰੀ ਮਾਨ ਸੱਚਖੰਡ ਵਾਸੀ ਬਾਬਾ ਠਾਕੁਰ ਸਿੰਘ ਜੀ, ਕਿ ਕਈ ਵਾਰ ਸਾਰੇ ਪੈਸੇ ਕੱਢ ਕੇ ਕੀਰਤਨ ਵਾਲੇ ਸਿੰਘਾਂ ਦੇ ਅੱਗੇ ਰੱਖ ਦਿੰਦੇ, ਸਾਰੇ ਭੇਟਾ ਕਰ ਦਿੰਦੇ ਜੋ ਉਹਨਾਂ ਕੋਲ। ਸੋ ਐਸੀ ਇਹ ਦਾਤ ਨਿਰਮੋਲਕ ਹੀਰਾ, ਇਹਦਾ ਕੋਈ ਮੁੱਲ ਨਹੀਂ ਹੈ। ਕਈ ਵਾਰ ਰਾਗੀ ਸਿੰਘਾਂ ਨੂੰ ਜੱਫੀ 'ਚ ਲੈ ਕੇ ਘੁੱਟ ਲੈਂਦੇ ਸਟੇਜ ਤੋਂ ਉੱਤਰਦਿਆਂ, ਘੁੱਟ ਕੇ ਜੱਫੀ, ਵੀ ਇੰਨਾ ਆਨੰਦ ਆਇਆ ਸਿੰਘੋ ਕੀਰਤਨ ਸੁਣ ਕੇ, ਇੰਨਾ ਆਨੰਦ ਆਇਆ ਕਹਿ ਨਹੀਂ ਸਕਦੇ। ਸੋ ਜਿਨ੍ਹਾਂ ਨੂੰ ਵਿਸਮਾਦ ਰਸ ਵਿੱਚ ਪਹੁੰਚ ਜਾਂਦਾ, ਹਰ ਕੀਰਤਨ ਗੁਰਮੁਖ ਜੋ ਸੁਣ ਤੇ, ਵੈਰ ਵਿਰੋਧ ਮਿਟੇ ਤੇ ਮਨ ਤੇ, ਹਰ ਕੀਰਤਨ ਗੁਰਮੁਖ ਜੋ ਸੁਣ ਤੇ, ਇਹ ਐਸੀ ਦਾਤ ਹੈ, ਇਹ ਦੁਆਇਸ਼ ਨੂੰ ਮੇਟ ਕੇ ਆਤਮਾ ਦੇ ਆਨੰਦ ਤੱਕ ਪਹੁੰਚ ਕਰਾ ਦਿੰਦਾ ਹੈ ਸਾਡੇ ਹਿਰਦੇ ਦੀ, ਮਨ ਮਨ ਦੀ ਭਟਕਣਾ ਨੂੰ ਰੋਕ ਕੇ। ਨਿਰਮੋਲਕ ਹੀਰਾ ਕੀਰਤਨ, ਆਨੰਦ ਗੁਣੀ ਗਹੀਰਾ, ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਇਹ ਹਰ ਇੱਕ ਨੂੰ ਨਹੀਂ ਮਿਲਦਾ ਹੈ। ਵੱਡ ਭਾਗੀ ਹਰ ਕੀਰਤਨ ਗਾਈ ਹੈ, ਪਾਰ ਬ੍ਰਹਮ ਤੂੰ ਦੇਹ ਤਾਂ ਪਾਈ। ਵੱਡਿਆਂ ਭਾਗਾਂ ਵਾਲਾ ਜੀਵ ਹੀ ਹਰੀ ਵਾਹਿਗੁਰੂ ਦੀ ਜਸ ਕੀਰਤੀ ਨੂੰ ਗਾਉਂਦਾ ਹੈ, ਗਾਇਆ ਜਾਂਦਾ ਉਹਦੇ ਜਿਹਦੇ ਬਹੁਤ ਵੱਡੇ ਭਾਗ। ਜੇ ਵਾਹਿਗੁਰੂ ਸੱਚੇ ਪਾਤਸ਼ਾਹ ਤੂੰ ਆਪ ਤਰੁੱਠ ਕੇ ਦੇਵੇਂ ਤਾਂ ਇਹ ਦਾਤ ਪ੍ਰਾਪਤ ਹੁੰਦੀ ਹੈ, ਤਾਂ ਪਾਈਦਾ ਹੈ, ਹਰ ਇੱਕ ਨੂੰ ਪ੍ਰਾਪਤ ਵੀ ਨਹੀਂ ਹੁੰਦੀ। ਹੀਰੇ ਮੋਤੀ ਪੁੰਨ ਕੀਤੇ ਹੁੰਦੇ ਕਹਿੰਦੇ ਸਿਆਣੇ, ਇਹ ਵੀ ਆਉਂਦੇ ਨੇ, ਫਿਰ ਇਹ ਨਿਰਮੋਲਕ ਹੀਰਾ ਕੀਰਤਨ ਮਿਲਦਾ ਹੈ। ਆਨੰਦ ਗੁਣੀ ਗਹੀਰਾ, ਆਨੰਦ ਜਿੱਥੇ ਦੁਆਇਸ਼ ਨਹੀਂ ਹੈ, ਦੁਆਇਸ਼ ਮਿਟ ਜਾਵੇ, ਸੋ ਆਨੰਦ ਵਾਲੀ ਅਵਸਥਾ, ਪਰਮ ਆਨੰਦ ਵਾਲੀ। ਗੁਣੀ ਗਹੀਰਾ, ਅਤੇ ਗੁਣਾਂ ਦਾ ਜੋ ਖਜ਼ਾਨਾ ਹੈ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ, ਉਹਦੇ ਨਾਲ ਜੁੜ ਕੇ ਚਿੱਤ ਬਿਰਤੀ ਇਕਾਗਰ ਕਰਕੇ ਆਨੰਦ ਵਾਲੀ ਅਵਸਥਾ ਦੇਣ ਵਾਲਾ ਇਹ ਕੀਰਤਨ ਹੈ।

ਜੋ ਨਿਰਮੋਲਕ ਹੀਰਾ ਹੈ ਜਿਹਦਾ ਮੁੱਲ ਕੋਈ ਨਹੀਂ। ਜੇ ਸਤਿਗੁਰੂ ਸੱਚੇ ਪਾਤਸ਼ਾਹ ਪ੍ਰਸੰਨ ਹੋ ਜਾਣ, ਕਿਰਪਾ ਹੋ ਜਾਵੇ, ਤੇ ਫਿਰ ਗੁਰਸਿੱਖ ਨੂੰ ਪ੍ਰੇਰ ਕੇ ਆਪ ਹੀ ਉੱਦਮ ਦੇ ਕੇ ਜਿੱਥੇ ਨਿਸ਼ਕਾਮ ਕੀਰਤਨ ਕਰਨ ਵਾਲੇ ਗੁਰਮੁਖ ਹੁੰਦੇ ਨੇ, ਜਿਹੜੇ ਆਪ ਹਿਰਦਿਓਂ ਜੁੜ ਕੇ ਕੀਰਤਨ ਕਰਦੇ ਨੇ, ਕੋਈ ਦੁਨੀਆ ਦੀ ਕਾਮਨਾ ਨਹੀਂ ਹੁੰਦੀ, ਫਿਰ ਉੱਥੇ ਇਹ ਦਾਤ ਪ੍ਰਾਪਤ ਹੁੰਦੀ ਹੈ। ਉੱਥੇ ਆਪਣੇ ਆਪ ਹੀ ਸੱਚੇ ਪਾਤਸ਼ਾਹ ਪਹੁੰਚਾ ਦਿੰਦੇ ਨੇ, ਔਰ ਉਹਨਾਂ ਨੂੰ ਵੀ ਵਕਤ ਮਿਲਦਾ ਕੀਰਤਨ ਸੁਣਨ ਦਾ, ਜਿਨ੍ਹਾਂ ਦੇ ਉੱਚੇ ਭਾਗ ਹੁੰਦੇ ਨੇ। ਆਨੰਦ ਅਨਹੱਦ ਬਾਣੀ ਪੂੰਜੀ, ਆਨੰਦ ਦੇਣ ਵਾਲਾ ਗੁਣਾਂ ਦਾ ਖਜ਼ਾਨਾ ਹੈ। ਫਿਰ ਅੰਦਰੇ ਅੰਦਰੀ ਗੁਣ ਨਿਕਲੀ ਜਾਂਦੇ, ਜਿਵੇਂ ਜਿਵੇਂ ਮਨ ਟਿਕਦਾ ਹੈ ਕੀਰਤਨ ਸ਼ਬਦ ਕੀਰਤਨ ਸੁਣ ਕੇ, ਸੋਹਣੇ ਗੁਣ ਅੰਦਰੋਂ ਹੀ ਪੈਦਾ ਹੋ ਜਾਂਦੇ ਨੇ। ਗੁਣਾਂ ਦਾ ਖਜ਼ਾਨਾ ਹੈ ਕੀਰਤਨ। ਅਨਹੱਦ ਬਾਣੀ ਪੂੰਜੀ, ਹੱਦ ਤੋਂ ਰਹਿਤ ਨਾਮ ਦੀ ਸਹਿਜ ਧੁਨ ਜਿਹੜੀ ਹੈ, ਸੂਖ ਸਹਿਜ ਪਹਿਲਾਂ ਵੀ ਮਹਾਰਾਜ ਕਹਿ ਆਏ ਨੇ, ਨਾਮ ਦੀ ਧੁਨੀ ਜਿੱਥੇ ਜਾ ਕੇ ਸੁਣਾਈ ਦਿੰਦੀ ਹੈ ਬਾਹਰੋਂ ਕੀਰਤਨ ਸੁਣ ਕੇ। ਇਹ ਕੀਰਤਨ ਨਿਰਮੋਲਕ ਤਾਂ ਹੈ ਕਿ ਅੰਦਰ ਦਾ ਜਿਹੜਾ ਅੰਦਰ ਕੀਰਤਨ ਹੁੰਦਾ ਹੈ, ਇੱਕ ਰਸ ਨਾਮ ਦੀ ਸਹਿਜ ਧੁਨ ਆ, ਉਹ ਕੀਰਤਨ ਤੱਕ ਪਹੁੰਚ ਹੋ ਜਾਂਦਾ, ਉਹਨੂੰ ਪ੍ਰਗਟ ਕਰ ਦਿੰਦਾ ਹੈ। ਜਿਵੇਂ ਪਾਣੀ ਪਾਈ ਦਾ ਸੀ ਨਲਕੇ ਦੇ ਵਿੱਚ, ਨਲਕਾ ਲਾ ਕੇ ਪਹਿਲਾਂ ਉੱਪਰੋਂ ਪਾਣੀ ਗੁਆਂਢੀਆਂ ਦੇ ਜਿੱਥੇ ਨਲਕਾ ਚੱਲਦਾ ਹੁੰਦਾ ਸੀ, ਉੱਥੋਂ ਬਾਲਟੀਆਂ ਭਰ ਭਰ ਕੇ ਪਾਣੀ ਚੁਕਾਉਣ ਵਾਸਤੇ ਨਲਕਾ ਲਾਉਣ ਵਾਲਾ ਜਿਹੜਾ ਸੀ ਗੇੜੀ ਜਾਂਦਾ ਹੁੰਦਾ ਸੀ ਅਤੇ ਪਾਣੀ ਪਾਈ ਜਾਂਦੇ ਸੀ, ਫਿਰ ਉਹ ਪ੍ਰੈਸ਼ਰ ਬਣ ਕੇ ਪਾਣੀ ਨਾਲ ਪਾਣੀ ਮਿਲ ਕੇ ਪ੍ਰੈਸ਼ਰ ਬਣ ਕੇ ਅਤੇ ਫਿਰ ਪਾਣੀ ਆਉਂਦਾ ਸੀ। ਇਵੇਂ ਬਾਹਰੋਂ ਅਭਿਆਸ ਕਰਨ ਨਾਲ ਸ਼ਬਦ ਕੀਰਤਨ ਸੁਣ ਕੇ ਸਤਸੰਗਤ ਵਿੱਚ ਬੈਠ ਕੇ ਜਿੰਨਾ ਸੁਣਾਂਗੇ ਓਨੀ ਬਖਸ਼ਿਸ਼ ਹੁੰਦੀ, ਅੰਦਰ ਦੀ ਖੋਜ ਹੁੰਦੀ ਹੈ, ਅੰਦਰ ਦਾ ਰਸ ਪੈਦਾ ਹੁੰਦਾ ਹੈ। ਅਨਹੱਦ ਬਾਣੀ ਪੂੰਜੀ, ਮਹਾਰਾਜ ਬਖਸ਼ਿਸ਼ ਕਰਦੇ ਨੇ ਜਿਹੜੀ ਹੱਦ ਤੋਂ ਰਹਿ। ਸੋ ਅਨਦਿਨ ਕੀਰਤਨ ਰਸਨ ਰਮੋਰੀ, ਉੱਥੇ ਵੀ ਕਿਹਾ ਏਕ ਜਨ ਕਈ ਲੱਖ ਕਰੋਰੀ। ਸੋ ਇਹੋ ਜਿਹਾ ਪੂਰਨ ਮਹਾਂਪੁਰਖ ਇੱਕ ਇੱਕ ਅੱਧਾ ਜਨ ਹੁੰਦਾ ਲੱਖਾਂ ਕਰੋੜਾਂ ਵਿੱਚੋਂ, ਜਿਹਦੇ ਹਿਰਦੇ ਵਿੱਚ ਦਿਨੇ ਰਾਤ ਹਿਰਦੇ ਵਿੱਚ ਕੀਰਤਨ ਹੁੰਦਾ ਹੈ, ਅੰਦਰ ਅਨਹੱਦ ਨਾਦ ਚੱਲਦੀ ਹੈ, ਪ੍ਰਗਟ ਹੋ ਜਾਂਦੀ ਹੈ। ਅਨਹੱਦ ਬਾਣੀ ਪੂੰਜੀ, ਹੱਦ ਤੋਂ ਰਹਿਤ ਇੱਕ ਰਸ, ਬਾਣੀ ਦੀ ਸਹਿਜ ਧੁਨ ਦੀ ਨਾਮ ਦੀ ਪੂੰਜੀ ਜਿਹੜੀ ਹੈ, ਰਾਸ ਆ ਇਹ ਸਰਮਾਇਆ ਜਿਹੜਾ ਹੈ। ਸੰਤਨ ਹੱਥ ਰਾਖੀ ਕੂੰਜੀ, ਇਹ ਸੰਤਨ ਜਿਹੜੇ ਮਹਾਂਪੁਰਸ਼ ਨੇ ਸਾਧੂ ਜਨ, ਹਿਰਦੇ ਵਿੱਚੋਂ ਨਿਸ਼ਕਾਮ ਹੋ ਕੇ ਜਿਹੜੇ ਕਥਾ ਕੀਰਤਨ ਸੇਵਾ ਸਿਮਰਨ ਕਰਦੇ ਨੇ, ਦੁਨੀਆਂ ਦੇ ਲੋਭ ਲਾਲਚ ਤੋਂ ਪਰੇ ਹੋ ਕੇ ਵਾਸ਼ਨਾਵਾਂ ਤੋਂ, ਉਹਨਾਂ ਦੇ ਹੱਥ ਵਿੱਚ ਮਨ ਰੂਪੀ ਹੱਥ ਵਿੱਚ ਸੰਤਨ ਹੱਥ ਰਾਖੀ ਕੂੰਜੀ, ਇਹ ਅਨਹੱਦ ਬਾਣੀ ਦੀ ਪੂੰਜੀ ਜਿਹੜੀ ਰਾਸ ਆ ਨਾ, ਜਿਹੜੀ ਹਰ ਇੱਕ ਦੇ ਹਿਰਦੇ ਵਿੱਚ ਤਾਂ ਹੈ ਪਰ ਪ੍ਰਾਪਤ ਨਹੀਂ ਹੁੰਦੀ, ਖੋਜ ਨਹੀਂ ਹੁੰਦੀ, ਇਹ ਪੂਰਨ ਪਦ ਵਿੱਚ ਪਹੁੰਚੇ ਹੋਲੇ ਹੋਏ ਮਹਾਂਪੁਰਖ ਉਹਨਾਂ ਦੇ ਹੱਥ ਵਿੱਚ ਮਨ ਵਿੱਚ ਵਾਹਿਗੁਰੂ ਨੇ ਜੁਗਤੀ ਰੱਖੀ ਹੈ। ਪੂੰਜੀ ਤੋਂ ਭਾਵ ਜੁਗਤੀ, ਇਹਨੂੰ ਕਿਵੇਂ ਕੱਢਣਾ? ਪਹਿਲਾਂ ਉਗਣਾਂ ਦਾ ਤਿਆਗ ਹੁੰਦਾ, ਉਹਨਾਂ ਦੀ ਸੰਗਤ ਕਰਕੇ ਸੋਹਣਾ ਜੀਵਨ ਬਣਦਾ, ਅਤੇ ਫਿਰ ਜਿਵੇਂ ਜਿਵੇਂ ਟਿਕਾ ਬਣਦਾ ਐਸਾ ਪ੍ਰਭਾਵ ਹੁੰਦਾ ਵੀ ਦੂਜੇ ਦੇ ਹਿਰਦੇ ਵਿੱਚ ਵੀ ਪ੍ਰਗਟ ਕਰ ਦਿੰਦੇ। ਮਹਾਂਪੁਰਖਾਂ ਦੀ ਸੰਗਤ ਦਾ ਅਸਰ ਹੀ ਇਹ ਹੁੰਦਾ। ਸੰਤਨ ਹੱਥ ਰਾਖੀ ਕੂੰਜੀ, ਰਹਿਤ ਮਰਿਆਦਾ ਵਿੱਚ ਪ੍ਰਪੱਕ ਕਰਕੇ ਗੁਰੂ ਦੇ ਲੜ ਜੋੜ ਕੇ ਸਨਮੁੱਖ ਕਰਕੇ, ਅਤੇ ਮਹਾਂਪੁਰਸ਼ ਆਤਮਕ ਰਸ ਜਿਹੜਾ ਹੈ ਉਹ ਗੁਰਮੁਖਾਂ ਦੇ ਅੰਦਰ ਪੈਦਾ ਕਰ ਦਿੰਦੇ। ਸੰਤ ਪੂਰਨ ਮਹਾਂਪੁਰਸ਼ ਸਾਧੂਆਂ ਦੇ ਹੱਥ ਵਿੱਚ ਉਹਨਾਂ ਦੇ ਵਸ ਵਿੱਚ ਇਹ ਕੂੰਜੀ ਰੱਖੀ ਹੋਈ, ਜੁਗਤੀ ਰੱਖੀ ਹੋਈ। ਉਂਝ ਵੀ ਜੇ ਬਚਨ ਕਰ ਦੇਣ ਕਿਸੇ ਨੂੰ ਤਾਂ ਵੀ ਨਾਮ ਜਿਹੜਾ ਨਾਮ ਦੀ ਰੌਂ ਚੱਲ ਪੈਂਦੀ ਹੈ ਉਹਦੇ ਹਿਰਦੇ ਵਿੱਚ। ਮਹਾਂਪੁਰਸ਼ ਐਸਾ ਉਹਨਾਂ ਦੀ ਕਮਾਈ ਹੁੰਦੀ ਹੈ। ਸੋ ਉਹਨਾਂ ਕੋਲ ਕੂੰਜੀ ਤੋਂ ਭਾਵ ਜੁਗਤੀ ਤਰੀਕਾ ਆਪ ਉਹਨਾਂ ਨੇ ਪ੍ਰੈਕਟੀਕਲ ਕੀਤਾ ਹੁੰਦਾ ਜ਼ਿੰਦਗੀ ਦਾ,
ਤੇ ਉਸ ਤਰ੍ਹਾਂ ਦੇ ਹੀ ਫਿਰ ਉਹ ਜੁਗਤੀ ਦੱਸਦੇ ਨੇ ਵੀ ਇਸ ਤਰ੍ਹਾਂ ਔਗੁਣਾਂ ਤੋਂ ਬਚ ਕੇ ਚੱਲਣਾ ਹੈ, ਗੁਰੂ ਦੇ ਸਨਮੁਖ ਚੱਲਣਾ ਹੈ, ਕਦੇ ਹੰਕਾਰ ਨਹੀਂ ਕਰਨਾ ਹੈ। ਮਹਾਂਪੁਰਸ਼ ਨਿਮਰਤਾ ਆਦਿਕ ਗੁਣ ਦੇ ਦਿੰਦੇ ਨੇ, ਸਤ ਸੰਤੋਖ ਦਇਆ ਧਰਮ ਧੀਰਜ ਖੇਮਾ ਸ਼ਾਂਤੀ ਨਿਮਰਤਾ ਆਦਿਕ, ਇਹ ਉਹਨਾਂ ਦੀ ਸੰਗਤ ਵਿੱਚੋਂ ਪਹਿਲਾਂ ਗੁਣ ਮਿਲਦੇ ਨੇ। ਫਿਰ ਇਹਨਾਂ ਗੁਣਾਂ ਨਾਲ ਭਗਤੀ ਹੁੰਦੀ ਹੈ, ਮਨ ਟਿਕ ਜਾਂਦਾ ਹੈ। ਜਿਵੇਂ ਜਿਵੇਂ ਮਨ ਟਿਕਦਾ ਹੈ ਤੇ ਉਹ ਨਾਮ ਦਾ ਰਸ ਪੈਦਾ ਹੁੰਦਾ ਹੈ, ਫਿਰ ਅਨਹਦ ਨਾਦ ਤੱਕ ਪਹੁੰਚਾ ਦਿੰਦੇ ਨੇ। ਇਹ ਉਹਨਾਂ ਦੇ ਕੋਲ ਬਖਸ਼ ਜਿਨ੍ਹਾਂ 'ਤੇ ਖੁਸ਼ ਹੋ ਜਾਣ। ਇੱਕ ਬਹੁਤ ਹੀ ਵਿਚਾਰਾ ਸੋ ਐਸਾ ਆਦਮੀ ਸੀ ਨੌਜਵਾਨ, ਜਿਹੜਾ ਬਹੁਤ ਹੀ ਮੰਦੀ ਹਾਲਤ ਵਿੱਚ ਸੀ, ਜਿੱਥੋਂ ਬੋਲਿਆ ਵੀ ਨਹੀਂ ਜਾਂਦਾ ਸੀ, ਚੱਜ ਨਾਲ ਟੀ ਵੀ ਵੇਖ ਕੇ ਜੀਵਨ ਖਰਾਬ ਹੋ ਗਿਆ ਸੀ। ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ਾਂ ਕੋਲ ਉਹ ਚਲਿਆ ਗਿਆ ਸੀ, ਉਹਨੂੰ ਛੱਡ ਆਏ ਸੀ। ਉਹਨਾਂ ਦੀ ਸੰਗਤ ਵਿੱਚ ਰਹਿੰਦੇ ਆ, ਹਰ ਵੇਲੇ ਮਹਾਂਪੁਰਸ਼ ਬਾਣੀ ਪੜ੍ਹਦੇ ਪੜ੍ਹਾਉਂਦੇ ਸੀ, ਨਾਮ ਜਪਦੇ ਸੀ, ਸਤਸੰਗਤ ਲਾਉਂਦੇ ਸਨ। ਰਾਮਪੁਰ ਖੇੜੇ ਵਿਖੇ ਹੀ ਜਿੱਥੇ ਉਹਨਾਂ ਨੇ ਉਜੜਿਆ ਹੋਇਆ ਥੇ 'ਤੇ ਜਾ ਕੇ ਸਮਾਧੀ ਲਾਈ ਸੀ ਅਤੇ ਉੱਥੇ ਖੇੜਾ ਹੀ ਖੇੜਾ ਪੈਦਾ ਕਰ ਦਿੱਤਾ, ਅਵਗਤ ਰੂਹਾਂ ਦਾ ਉਹਨਾਂ ਦੀ ਕਲਿਆਣ ਕੀਤੀ। ਕਿੰਨੀਆਂ ਉੱਥੇ ਅਵਗਤ ਰੂਹਾਂ ਸਨ ਅਤੇ ਉੱਥੇ ਖੇੜਾ ਪੈਦਾ ਕਰ ਦਿੱਤਾ, ਅੱਜ ਰੌਣਕਾਂ ਲੱਗੀਆਂ ਹੋਈਆਂ ਨੇ। ਅਤੇ ਐਸੇ ਉਹ ਮਹਾਂਪੁਰਸ਼, ਉਹਨਾਂ ਨੇ ਉਹਨੂੰ ਕਹਿਣਾ ਵੀ ਨਹੀਂ ਆਉਂਦਾ ਸੀ ਵਾਹਿਗੁਰੂ, ਅਤੇ ਉਹਨੂੰ ਜੋ ਉਹਨੂੰ ਕਿਹਾ ਬੋਲ ਪਾਈ, ਉਹਨੂੰ ਬੁਲਾਇਆ ਮਹਾਂਪੁਰਸ਼, ਉਹਨੇ ਵਾਧੂ ਕਿਹਾ, ਵਾਧੂ ਵਾਧੂ, ਕਹਿੰਦੇ ਵਾਧੂ ਹੀ ਕਈ ਚੱਲ, ਸੋ ਵਾਧੂ ਵਾਧੂ ਕਰਦਿਆਂ ਐਸੀ ਬਖਸ਼ਿਸ਼ ਹੋਈ ਵੀ ਉਹਦੇ ਅੰਦਰ ਵੀ ਨਾਮ ਚੱਲ ਪਿਆ ਸੀ, ਜਿਹੜਾ ਉਗਣਾ ਦਾ ਮਾਰਿਆ ਹੋਇਆ ਵਿਚਾਰਾ ਸੀ, ਪਾਮਰ ਪੁਰਸ਼ ਨੌਜਵਾਨ, ਉਹਦੇ ਅੰਦਰ ਵੀ ਵਾਹਿਗੁਰੂ ਦਾ ਨਾਮ ਜਿਹੜਾ ਹਰ ਵੇਲੇ ਫਿਰ ਉਹ ਲੱਗਾ ਹੀ ਰਹਿੰਦਾ ਹਰ ਵੇਲੇ। ਐਸੀ ਹੁੰਦੀ ਹੈ ਜੁਗਤੀ ਮਹਾਂਪੁਰਸ਼ਾਂ ਕੋਲ ਬਖਸ਼ਿਸ਼ ਹੁੰਦੀ ਹੈ, ਕੀਰਤਨ ਦੀ ਦਾਤ ਉਹਨਾਂ ਕੋਲ ਹੁੰਦੀ ਹੈ ਸੱਚ ਮਹਾਂਪੁਰਸ਼ਾਂ ਕੋਲ, ਕਿਉਂਕਿ ਜਿਹੜਾ ਅੰਦਰ ਕੀਰਤਨ ਨਾਮ ਆ, ਕਈ ਮਹਾਂਪੁਰਸ਼ ਬਾਹਰੋਂ ਵੀ ਕੀਰਤਨ ਉਹਨਾਂ ਕੀਤਾ ਵਾ, ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਸ਼, ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹ ਵੀ ਸੌ ਖੜ ਕੇ ਕੀਰਤਨ ਕਰਦੇ ਹੁੰਦੇ ਸੀ, ਕਥਾ ਵੀ ਕਰਦੇ ਸੀ। ਇਸ ਤਰੀਕੇ ਨਾਲ ਹੋਰ ਵੀ ਬੇਅੰਤ ਮਹਾਂਪੁਰਸ਼ ਹੋਏ ਨੇ, ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ, ਉਹਨਾਂ ਦਰਬਾਰ ਸਾਹਿਬ ਲਗਾਤਾਰ 70 ਸਾਲ ਕੀਰਤਨ ਕੀਤਾ ਵਾ। ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਬਹੁਤ ਸੁੰਦਰ ਮਿੱਠਾ ਕੀਰਤਨ ਕਰਦੇ ਸੀ, ਕਿਉਂਕਿ ਉਹਨਾਂ ਤੋਂ ਸਿੱਖਿਆ ਹੁੰਦਾ ਕਈਆਂ ਨੇ, ਉਹਨਾਂ ਦੇ ਕੀਰਤਨ ਦੂਜਿਆਂ ਨੂੰ ਵੀ ਨਿਹਾਲ ਕਰਦਾ। ਲੇਕਿਨ ਜਿਹੜਾ ਅਭਿਆਸੀ ਮਹਾਂਪੁਰਸ਼ ਹੁੰਦਾ, ਅਭਿਆਸ ਕਰ ਕਰਕੇ ਉਹਦੇ ਅੰਦਰ ਵੀ ਕੀਰਤਨ ਚੱਲ ਪੈਂਦਾ ਵਾ, ਰੌਂ ਜਾਂ ਤਾਂ ਬਾਣੀ ਦੀ ਕੁਝ ਨਾ ਕੁਝ ਚੱਲੀ ਜਾਂਦਾ ਹੈ, ਇਹ ਅਵਸਥਾ ਹੁੰਦੀ ਹੈ। ਅਤੇ ਉਹ ਫਿਰ ਜਿਹਨੂੰ ਮਰਜ਼ੀ ਦੇ ਸਕਦੇ ਨੇ, ਇਹ ਭੰਡਾਰਾ ਉਹਨਾਂ ਕੋਲ ਆ ਜਾਂਦਾ, ਸੱਚੇ ਪਾਤਸ਼ਾਹ ਜੀ ਮਿਹਰ ਕਰ ਰਹੇ ਹਨ, ਵਰੋ ਸਾਇਆ ਹੋਇਆ ਉਹਨਾਂ ਦਾ ਜੀਵਨ ਹੁੰਦਾ ਹੈ। ਆਪ ਤਰੇ ਤਾਰੇਨ ਸ੍ਰਿਸ਼ਟ ਹੁੰਦੇ ਨੇ, ਆਪ ਤਰੇ ਹੁੰਦੇ ਆ, ਸ੍ਰਿਸ਼ਟੀ ਨੂੰ ਤਾਰਨ ਦੇ ਸਮਰੱਥ ਹੁੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨਾਮ ਦੇ ਖਜ਼ਾਨੇ ਨਿਸ਼ਕਾਮ ਹਿਰਦਿਆਂ ਵਾਲੇ ਭਗਤਾਂ ਦੇ ਹਿਰਦੇ ਵਿੱਚ ਸੱਚੇ ਪਾਤਸ਼ਾਹ ਟਿਕਾ ਦਿੰਦਾ ਹੈ, ਇਹ ਭਾਵ ਰੱਖ ਰਹੇ ਨੇ। ਅਨਹਦ ਨਾਦ ਉਹਨਾਂ ਦੇ ਹਿਰਦੇ ਵਿੱਚ ਆਪਦੇ ਹੁੰਦਾ ਪ੍ਰਗਟ, ਅਤੇ ਦੂਜਿਆਂ ਨੂੰ ਵੀ ਉਹ ਦੇ ਦਿੰਦੇ ਨੇ ਦਾਤਾਂ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ ਜੀ। ਕੀਰਤਨ ਨਿਰਮੋਲਕ ਹੀਰਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸਿੱਤ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵੱਜੀਆਂ ਵਾਧਾਹੀਆਂ, ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣ ਆਈ ਆ, ਸ਼ਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ ਤੂੰ ਸਦਾ ਰਹੋ, ਹਾਰ ਨਾਲੇ ਹਾਰ ਨਾਲ ਰਹੋ ਤੂੰ ਮਨ ਮੇਰੇ, ਤੂੰ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸੁਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਾਰ ਨਾਲੇ

ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤ ਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਾਓ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣ, ਸੁਣਤੇ ਪੁਨੀਤ ਕਹਿਤੇ ਪਵਿੱਤਰ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ, ਸੁਣਤੇ ਪੁਨੀਤ ਕਹਿਤੇ ਪਵਿੱਤਰ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ।

vær se fat khasamandi noor arsa kur sa hon chakiya ud dithe sate paat sa mal janam janam di katiya ਸੱਜਣਾ ਸੱਚਾ ਪਾਤ ਸਾਹੋ ਸਿਰ ਸਾਹਾਂਦਾ ਸਾਹੋ ਜਿਸ ਪਾਸ

ਪਿਹਿ ਸੱਚ, ਨਾਨਕ ਹੋਸੀ ਪਿਹਿ ਸੱਚ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ। ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਹਾੜ, ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੇ ਸਦਾ ਭਵਾਈ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹੋ ਮੈਂ ਕਹਿ ਨਾ ਕੋਏ।

ਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾਹ ਦੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਖਸੈ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਹੁ ਅਪਾਰ ਅੱਖ ਹੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹੋ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਿਆਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਪਹਾਓ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ

ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਪਰਿਆ ਸਬਦ ਗਾਵਣ ਆਈਆ ਸਬਦੋਤਾ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾ ਗੱਲਾ ਸਮਰੱਥ ਸੁਆਮੀ ਸੋ ਕਿਉ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨਹੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆ ਇਹ ਵਡਿਆਈਆ ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰਹੋ ਪਿਆਰੋ ਸਾਚਾ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਤਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨਦ ਸੁਣ ਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਹੇ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ।

ਸ੍ਰੀ ਵਾਹਿਗੁਰੂ ਸਾਹਿਬ ਜੀ। ਹਲਤ ਸੁੱਖ ਪਲਤ ਸੁੱਖ ਨਿਤ ਸੁੱਖ।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ।

ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਐ ਭਾਰ ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲੇਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹੈ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ।

ਆਪ ਨਿਰੰਜਨ ਸੋਈ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸੁਮਾ

ਮੈਂ ਵਿਸਰਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀਓ, ਸਤਿਗੁਰਾਂ ਦੇ ਸੰਯੋਗਾਂ ਦਾ ਸਦਕਾ ਸੁਭਾਗ ਜੋੜੇ ਦੇ ਆਨੰਦ ਕਾਰਜ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਤੁਹਾਡੇ ਸਾਰਿਆਂ ਦੀ ਸ਼ਮੂਲੀਅਤ ਦੁਆਰਾ ਇਹ ਆਨੰਦ ਕਾਰਜ ਜੋ ਹੈ ਸੰਪੂਰਨ ਹੋਣਗੇ। ਸੋ ਕੀਤਾ ਲੋੜੀਏ ਕੰਮ, ਸੋ ਹਰ ਪਾਏ ਆਖੀ ਹੈ ਬੇਨਤੀ ਦਾ ਸ਼ਬਦ ਆਪ ਜੀ ਨੇ ਸਰਵਨ ਕੀਤਾ ਹੈ। ਹੁਣ ਸਤਿਕਾਰ ਜੋ ਗਿਆਨੀ ਜੀ ਅਰਦਾਸ ਕਰਨਗੇ, ਜਿਸ ਦੇ ਵਿੱਚ ਸੁਭਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਸਾਹਿਬਾਨ ਅਰਦਾਸ ਕਰਨ ਲਈ ਖੜ੍ਹੇ ਹੋਣਗੇ ਜੀ। ਬਾਕੀ ਸੰਗਤ ਇਸੇ ਤਰ੍ਹਾਂ ਸਜ ਰਵੇ ਜੀ। ਸੁਭਾਗ ਜੋੜੀ ਅਤੇ ਉਹਨਾਂ ਦੇ ਵਾਲਦ ਸਾਹਿਬਾਨ ਅਰਦਾਸ ਕਰਨ ਲਈ ਖੜ੍ਹੇ ਹੋ ਜਾਣ ਜੀ।

ਸਰਬੱਤ ਦਾ ਭਲਾ।

ਤੈਡੀ ਬੰਦਸ ਮੈਂ ਕੋਏ ਨਾ ਡਿੱਠਾ। ਤੂੰ ਨਾਨਕ ਮਨ ਪਹਾਣਾ ਕੋਲ ਕੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਕੋਲ ਕੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਹੋਵੇ ਸਿਫਤ ਖਸਮ ਦੀ ਨੂਰ ਅਰਸਾਹ ਕੁਰਸਾਹ ਚੱਟੀਐ ਖੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ

ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਲੜਕੀ ਦੇ ਪਿਤਾ ਨੂੰ ਬੇਨਤੀ ਹੈ ਕਿ ਉਹ ਪੱਲਾ ਪਕੜਾ ਦੇਣ। ਰਾਗੀ ਸਿੰਘ ਪੱਲੇ ਦਾ ਸ਼ਬਦ ਗਾਇਨ ਕਰਨਗੇ।

ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਭਾਏ ਮਾਨ ਸਤਿਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਭਾਗ ਜੋੜੀ ਦੇ ਆਨੰਦ ਕਾਰਜ ਪ੍ਰਾਰੰਭ ਹੋ ਚੁੱਕੇ ਹਨ। ਸੋ ਸਭ ਤੋਂ ਪਹਿਲਾਂ ਬੀਬੀਆਂ ਭੈਣਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਛੋਟੇ ਬੱਚਿਆਂ ਨੂੰ ਸੰਭਾਲ ਕੇ ਰੱਖਿਆ ਜਾਵੇ, ਇੱਧਰ ਉੱਧਰ ਕੋਈ ਵੀ ਬੱਚਾ ਆਨੰਦ ਕਾਰਜ ਦੇ ਸਮੇਂ ਦੌੜੇ ਨਾ। ਜਿਹੜੇ ਛੋਟੇ ਬੱਚੇ ਸੋ ਆਵਾਜ਼ ਆਉਂਦੀ ਹੈ ਉਹਨਾਂ ਨੂੰ 2-4 ਮਿੰਟ ਵਾਸਤੇ ਬਾਹਰ ਆਪਾਂ ਲਿਜਾ ਸਕਦੇ ਹਾਂ ਦਰਬਾਰ ਸਾਹਿਬ ਤੋਂ ਬਰਾਂਡੇ ਦੇ ਵਿੱਚ, ਫਿਰ ਵਾਪਸ ਆ ਜਾ। ਸੋ ਕਿਸੇ ਤਰ੍ਹਾਂ ਦੀ ਆਵਾਜ਼ ਅਰਦਾਸ ਹੁਕਮਨਾਮੇ ਵੇਲੇ ਆਪਾਂ ਸੰਕੋਚ ਕਰਨਾ ਹੈ, ਇਹ ਬੇਨਤੀ ਹੈ। ਸੋ ਭਾਗ ਜੋੜੀ ਨੂੰ ਬੇਨਤੀ ਹੈ ਕਿ ਹੁਣ 4 ਲਾਵਾਂ ਦੇ ਪਾਠ ਹੋਣਗੇ, 4 ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਆਪ ਜੀ ਨੇ ਸੋ ਪਰਿਕਰਮਾ ਕਰਨੀਆਂ ਹਨ। ਜਿਸ ਵੇਲੇ ਇੱਕ ਲਾਮ ਦਾ ਪਾਠ ਸੰਪੂਰਨ ਹੋਵੇਗਾ, ਤੁਸਾਂ ਨੇ ਮੱਥਾ ਟੇਕ ਕੇ ਆਪਣੀ ਜਗ੍ਹਾ 'ਤੇ ਕਲੌਕ ਵਾਈਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੱਜੇ ਹੱਥ ਰੱਖਦੇ ਹੋਏ ਪਰਿਕਰਮਾ ਸ਼ੁਰੂ ਕਰਨੀ ਹੈ। ਪ੍ਰੇਮ ਨਾਲ, ਬਹੁਤਾ ਤੇਜ਼ ਅਤੇ ਬਹੁਤਾ ਹੌਲੀ ਨਹੀਂ ਤੁਰਨਾ ਹੈ। ਨਾਲ ਨਾਲ ਲਾਮ ਦਾ ਸ਼ਬਦ ਕੀਰਤਨ ਹੋਵੇਗਾ। ਸ਼ਬਦ ਕੀਰਤਨ ਵਾਲੀ ਲਾਮ ਵੀ ਸੰਪੂਰਨ ਹੋ ਜਾਵੇ ਤੁਹਾਡੀ ਪਰਿਕਰਮਾ ਵੀ। ਇਹ ਜੱਜਮੈਂਟ ਕਰਨੀ ਹੈ, ਆਪਣੀ ਜਗ੍ਹਾ 'ਤੇ ਆ ਕੇ ਮੱਥਾ ਟੇਕ ਕੇ ਸੱਜ ਜਾਣਾ ਹੈ। 4 ਲਾਵਾਂ ਦੇ ਪਾਠ ਹੋਣਗੇ, 4 ਹੀ ਤੁਸਾਂ ਨੇ ਪਰਿਕਰਮਾ ਕਰਨੀਆਂ ਹਨ। ਪ੍ਰੇਮ ਸਹਿਤ ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਜ ਅਰਦਾਸ ਬੇਨਤੀ ਵਧਾਈ ਦੇ ਸ਼ਬਦ ਅਰਦਾਸ ਬੇਨਤੀ ਹੁਕਮਨਾਵੇਂ, ਉਸ ਤੋਂ ਬਾਅਦ ਸੰਪੂਰਨਤਾਈ ਹੋਵੇਗੀ। ਆਪਾਂ ਸਾਧ ਸੰਗਤ ਨੇ ਚੁੱਪ ਦਾ ਆਨੰਦ ਬਖਸ਼ਣਾ ਹੈ ਜੀ। ਵਾਹਿਗੁਰੂ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਜਿਸ ਕਾ ਪੂਰਬ ਲਿਖਿਆ ਤਿੰਨ

ਦਾਸ ਜੀਉ ਪਿੰਡ ਸਭ ਤੇਰੀ ਹਮ ਮਾਤ ਪਿਤਾ ਹਮ ਬਾਰਿਕ ਤੇ ਮਰੀ ਕੇਰ ਪਾ ਮਹਿ ਸੂਖ ਕਨੇ ਕੋਈ ਨ ਜਾਨ ਤੁਮਰਾਯਨ ਉਚੇ ਤੇ ਊਚਾ ਭਗਵਾਨ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੀ ਹੈ ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ। ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ। ਹਾਜਰਾ ਹਜੂਰ ਸਰਬ ਕਲਾ ਭਰਪੂਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਜੀ ਕਾ ਧਿਆਨ ਧਰਕੇ ਬੋਲੋ ਜੀ। ਸਤਿਗੁਰਾਂ ਦੇ ਸਾਜੇ ਨਿਵਾਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ। ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਹਿਆ। ਅਸਹਿ ਤੇ ਅਕਹਿ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿਨ੍ਹਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ। ਸਿੰਘ ਸਿੰਘਣੀਆਂ ਭੁਚੰਗੀਆਂ ਭੁਚੰਗਣਾ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ। ਚਿਤਾਮਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਬਖਸ਼ੋ ਮਤ ਪਾਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ। ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ ਚ ਅਰਦਾਸ ਬੇਨਤੀ ਜੋਦੜੀ ਲੱਖ ਖੁਸ਼ੀਆਂ ਪਾਤਸ਼ਾਹੀਆਂ। ਜੇ ਸਤਿਗੁਰ ਨਦਰ ਕਰੇ ਦੇ ਮਹਾਂਵਾਕ ਅਨੁਸਾਰ ਸਰਦਾਰ ਗੁਰਿੰਦਰ ਸਿੰਘ ਜੀ ਸਰਦਾਰਨੀ ਰਾਜਵੀਰ ਕੌਰ ਜੀ ਸੋ ਤਿਨ੍ਹਾਂ ਦੇ ਸਪੁੱਤਰ ਕਾਕਾ ਮੋਹਜੀਤ ਸਿੰਘ ਅਤੇ ਸਰਦਾਰ ਸੁਰਿੰਦਰ ਸਿੰਘ ਜੀ ਸਰਦਾਰਨੀ ਮਨਜਿੰਦਰ ਕੌਰ ਜੀ ਤਿਨ੍ਹਾਂ ਦੀ ਸਪੁੱਤਰੀ ਬੀਬਾ ਹਰਸਿਮਰਨ ਕੌਰ ਸਤਿਗੁਰੂ ਮਹਾਰਾਜ ਜੀ ਉਹ ਸੁਭਾਗ ਜੋੜੀ ਕਾਕਾ ਮੋਹਜੀਤ ਸਿੰਘ ਬੀਬਾ ਹਰਸਿਮਰਨ ਕੌਰ ਦੇ ਸ਼ੁਭ ਆਨੰਦ ਕਾਰਜ ਆਪ ਜੀ ਕੇ ਹਜ਼ੂਰ ਇਸ ਵੇਲੇ ਚਾਰ ਲਾਵਾਂ ਦੇ ਪਾਠ ਸ਼ਬਦ ਕੀਰਤਨ ਰਾਹੀਂ ਸੰਪੰਨ ਹੋਏ ਹਨ। ਆਪ ਜੀ ਕੇ ਹਜ਼ੂਰ ਸਜ ਕੇ ਸੇਵਾਦਾਰਾਂ ਪਾਸੋਂ ਬਾਣੀ ਉਚਾਰਨ ਕਰਦਿਆਂ ਸ਼ਬਦ ਕੀਰਤਨ ਗਾਇਨ ਕਰਦਿਆਂ ਹੋਈਆਂ ਸੂਖਮ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ ਅੱਗੇ ਤੋਂ ਸੁਮਤ ਬਖਸ਼ਣੀ ਭੈ ਭਾਵਨੀ ਬਖਸ਼ਿਸ਼ ਕਰਨੀ ਸਤਿਗੁਰੂ ਮਹਾਰਾਜ ਜੀ ਉਹ ਕਿਰਪਾ ਕਰਨੀ ਸੁਭਾਗ ਜੋੜੀ ਕਾਕਾ ਮੋਹਜੀਤ ਸਿੰਘ
ਬੀਬਾ ਹਰ ਸਿਮਰਨ ਕੌਰ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ। ਸੁਭਾਗ ਜੋੜੀ ਗ੍ਰਿਸਤ ਧਰਮ ਵਿੱਚ ਪ੍ਰਵੇਸ਼ ਹੋਈ ਹੈ। ਆਪ ਜੀ ਨੇ ਗ੍ਰਿਸਤ ਧਰਮ ਦੇ ਸਰਬ ਸੁੱਖ ਪ੍ਰਦਾਨ ਕਰਨੇ। ਆਪਣੇ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ। ਗੁਰਮੁਖ ਨਾਮਦਾਨ ਇਸ਼ਨਾਨ ਦੇ ਧਾਰਨੀ ਬਣਾਉਣਾ ਅਤੇ ਸੱਚੇ ਪਾਤਸ਼ਾਹ ਜੀਓ ਧਨ ਪਿਰ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ। ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀ ਐ ਸੋਏ। ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀ ਐ ਸੋਏ ਵਾਲਾ। ਸੁਭਾਗ ਜੋੜੀ ਨੂੰ ਆਪਸ ਵਿੱਚ ਪ੍ਰੇਮ ਇਤਫਾਕ ਮਿਲਾਪ ਰੂਹਾਂ ਦਾ ਮੇਲ ਮਿਲਾਪ ਬਖਸ਼ਿਸ਼ ਕਰਨਾ ਜੀਓ ਅੰਗ ਸੰਗ ਸਹਾਈ ਹੋਣਾ। ਸੁਭਾਗ ਜੋੜੀ ਵੱਲੋਂ ਆਨੰਦ ਕਾਰਜ ਦੀ ਖੁਸ਼ੀ ਵਿੱਚ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਗਏ ਹਨ। ਬੇਅੰਤ ਦਰਸ਼ਨੀ ਭੇਟਾ ਮਾਇਆ ਹਾਜ਼ਰ ਕਰਦੇ ਹਨ। ਆਪ ਜੀ ਪੁਸ਼ਾਕੇ ਅੰਗੀਕਾਰ ਕਰੋ ਖਜ਼ਾਨੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਜੀਓ ਗਰੀਬ ਨਿਵਾਜ ਦੋਹਾਂ ਹੀ ਪਰਿਵਾਰਾਂ ਵੱਲੋਂ ਧੇਤਿਆਂ ਪੁਤੇਤਿਆਂ ਵੱਲੋਂ ਬੱਚਿਆਂ ਦੇ ਆਨੰਦ ਕਾਰਜ ਦੀ ਖੁਸ਼ੀ ਵਿੱਚ ਆਪ ਜੀ ਦੇ ਖਜ਼ਾਨਿਆਂ ਭੰਡਾਰਿਆਂ 'ਚੋਂ ਅੰਮ੍ਰਿਤਮਈ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੋਈਆਂ ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ਣੀ ਕਰੀ ਪਾਕਸਾਲ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰ ਰਾਏ ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ ਆਨੰਦ ਕਾਰਜ ਸਮਾਗਮ ਵਿੱਚ ਸਮੂਹ ਆਈ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀਓ ਸਰਬੱਤ ਨੂੰ ਨਾਮਦਾਨ ਬਖਸ਼ਿਸ਼ ਕਰਕੇ ਨਿਹਾਲ ਕਰਨਾ ਕਿਰਪਾ ਕਰੋ ਇਸ ਵੇਲੇ ਪਾਵਨ ਸ੍ਰੀ ਮੁਖਵਾਕ ਬਖਸ਼ਿਸ਼ ਕਰਕੇ ਸੁਭਾਗ ਜੋੜੀ ਨੂੰ ਸੀਸ ਪ੍ਰਦਾਨ ਕਰੋ ਜੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋ ਮਨ ਨਾਨਕ ਨਾਮ ਚੜ੍ਹਦੇ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਬੋ ਚਾਹੈ ਰਾਜ ਕਰੇਗਾ ਖਾਲਸਾ।

ਜੋ ਸ਼ਰਧਾ ਕਰ ਸੇਮਦੇ ਖੰਡਾ ਜਾ ਕੇ ਹੱਥ ਮੈਂ ਸੋ ਹਮਰੇ ਰੱਛਿਆ ਕਰੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਹੀ ਸੁਚੱਜੇ ਢੰਗ ਨਾਲ ਆਨੰਦ ਕਾਰਜ ਦੀ ਰਸਮ ਹੋਈ ਆ। ਆਪਾਂ ਸਾਰੇ ਹੀ ਵਧਾਈ ਦੇ ਪਾਤਰ ਹਾਂ। ਪਰਿਵਾਰ ਦੇ ਸੱਦੇ ਬੁਲਾਵੇ 'ਤੇ, ਦੋਨਾਂ ਪਰਿਵਾਰਾਂ ਦੇ ਸੱਦੇ ਬੁਲਾਵੇ 'ਤੇ ਆਪਾਂ ਪਹੁੰਚੇ ਹਾਂ। ਸਾਰੇ ਹੀ ਆਪਾਂ ਬਹੁਤ ਬਹੁਤ ਧੰਨਵਾਦੀ ਹਾਂ। ਸਾਰੇ ਆਪਾਂ ਬਹੁਤ ਵਧਾਈ ਦੇ ਪਾਤਰ ਹਾਂ। ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਪਰਿਵਾਰ ਨੂੰ ਆਣ ਕੇ ਸਹਿਯੋਗ ਦਿੱਤਾ ਔਰ ਉਹਨਾਂ ਦੀ ਖੁਸ਼ੀ ਨੂੰ ਦੁੱਗਣੀ ਚੌਗਣੀ ਆਪਾਂ ਸਹਿਮਤੀ ਦਿੱਤੀ ਆ। ਵੀ ਪਹਿਲਾਂ ਤਾਂ ਇਹਨਾਂ ਬੱਚਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਿ ਆਪਾਂ ਨੂੰ ਇਸ ਦੇ ਕਾਬਲ ਸਮਝਿਆ। ਦੇਸਾਂ ਪ੍ਰਦੇਸਾਂ 'ਚੋਂ ਆਣ ਕੇ ਇਹਨਾਂ ਨੇ ਆਪਣੇ ਇੰਡੀਆ ਦੇ ਹਿਸਾਬ ਨਾਲ, ਆਪਣੀ ਸਿੱਖੀ ਦੇ ਹਿਸਾਬ ਨਾਲ ਆਪਣੇ ਪਰਿਵਾਰਾਂ ਦੇ ਵਿੱਚ ਵਿਆਹ ਕਰਵਾਏ ਆ। ਇਹ ਵੀ ਇੱਕ ਬਹੁਤ ਵੱਡੀ ਸਾਡੀ ਖੁਸ਼ਕਿਸਮਤੀ ਆ। ਅਸੀਂ ਇਹਦੇ ਵੀ ਬਹੁਤ ਇੱਕ ਵਧਾਈ ਦੇ ਪਾਤਰ ਹਾਂ, ਕਿਉਂਕਿ ਇੱਥੇ ਬੜੇ ਹਾਲਾਤ ਜਿਹੜੇ ਡਿਫਰੈਂਟ ਹੋਈ ਜਾਂਦੇ ਆ। ਇਸ ਕਰਕੇ ਸਾਨੂੰ ਇਹ ਸਭ ਤੋਂ ਜ਼ਿਆਦਾ ਖੁਸ਼ੀ ਆ। ਇਹਦੇ ਲਈ ਆਪਾਂ ਫਤਿਹ ਇੱਕ ਜ਼ਰੂਰ ਬਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਅਤੇ ਮਹਾਂਵਾਕਾਂ ਦੇ ਅਨੁਸਾਰ ਅੱਜ ਦੇ ਪਰਿਵਾਰ ਦੀ ਸੂਚੀ ਇਸ ਤਰ੍ਹਾਂ ਆ ਕਿ ਲੜਕੇ ਦੇ ਪਿਤਾ ਜੀ ਭਾਈ ਗੁਰਿੰਦਰ ਸਿੰਘ ਜੀ ਅਤੇ ਲੜਕੇ ਦੇ ਮਾਤਾ ਜੀ ਬੀਬੀ ਰਾਜਵੀਰ ਕੌਰ ਜੀ ਦੇ ਲੜਕਾ ਕਾਕਾ ਮੋਹਜੀਤ ਸਿੰਘ। ਕਿਉਂਕਿ ਮੈਂ ਥੋੜ੍ਹੀ ਜਿਹੀ ਇੱਦਾਂ ਹੋਈ ਵੀ ਮੈਂ ਭੈਣ ਜੀ ਰਾਜਵੀਰ ਨੂੰ ਵਧਾਈਆਂ ਪਹਿਲਾਂ ਜ਼ਿਆਦਾ ਦੇਣੀਆਂ ਮੰਗਦੀ ਸੀ ਕਿ ਭੈਣ ਜੀ ਰਾਜਵੀਰ ਹੋਰ ਗੁਰੂ ਘਰ ਦੇ ਵਿੱਚ ਕਾਫੀ ਸਕੂਲ ਦੇ ਵਿੱਚ ਵੀ ਸੇਵਾਵਾਂ ਨਿਭਾਉਂਦੇ ਆ, ਨਿਭਾਉਂਦੇ ਰਹੇ ਵੀ ਆ। ਤਾਂ ਬਹੁਤ ਖੁਸ਼ੀ ਆ ਇਹਨਾਂ ਦੇ ਲੜਕੇ ਦੇ ਵਿਆਹ ਦੀ ਖੁਸ਼ੀ ਵੀ। ਲੜਕੀ ਦੇ ਪਿਤਾ ਜੀ ਭਾਈ ਸੁਰਿੰਦਰ ਸਿੰਘ ਜੀ ਅਤੇ ਲੜਕੀ ਦੇ ਮਾਤਾ ਜੀ ਬੀਬੀ ਮਨਜਿੰਦਰ ਕੌਰ ਜੀ ਅਤੇ ਲੜਕੀ ਬੀਬਾ ਹਰਸਿਮਰਨ ਕੌਰ। ਸੁਭਾਗ ਜੋੜੀ ਕਾਕਾ ਮੋਹਜੀਤ ਸਿੰਘ ਅਤੇ ਬੀਬਾ ਹਰਸਿਮਰਨ ਕੌਰ ਨੂੰ ਬਹੁਤ ਬਹੁਤ ਵਧਾਈ ਆ। ਬਹੁਤ ਖੁਸ਼ੀ ਦਾ ਸਮਾਂ। ਇਹਨਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਲਾਵਾਂ ਦੀ ਪਰਿਕਰਮਾ ਕੀਤੀ ਆ। ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਾਵੇ, ਖੁਸ਼ੀਆਂ ਮਾਨਣ ਆਪਣੇ ਕੰਮਾਂ ਕਾਰਾਂ ਦੇ ਵਿੱਚ, ਖੁਸ਼ੀਆਂ ਲੈਣ ਔਰ ਆਪਣੇ ਮਾਤਾ ਪਿਤਾ ਦੇ ਆਗਿਆਕਾਰ ਬਣਨ। ਕਿਉਂਕਿ ਲੜਕੀ ਹੁਣ ਦੂਸਰੇ ਪਰਿਵਾਰ ਵਿੱਚ ਜਾ ਰਹੀ ਆ, ਦੋਨੋਂ ਪਰਿਵਾਰ ਆਪਸ ਵਿੱਚ ਹੀ ਰਲ ਮਿਲ ਕੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਅੱਗੇ ਵਧਣ। ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ। ਅੱਜ ਭਾਈ ਹੈੱਡ ਗ੍ਰੰਥੀ ਭਾਈ ਦਰਸ਼ਨ ਸਿੰਘ ਜੀ ਹੋਣਾ ਨੇ ਅਤੇ ਭਾਈ ਹਰਦੀਪ ਸਿੰਘ ਹੋਣਾ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸੇਵਾ ਨਿਭਾਈ ਆ ਅਤੇ ਕੀਰਤਨ ਦੀ ਸੇਵਾ ਜਥਾ ਭਾਈ ਜਰਨੈਲ ਸਿੰਘ ਹੋਣਾ ਨੇ ਬਹੁਤ ਹੀ ਵਧੀਆ ਢੰਗ ਨਾਲ ਸੇਵਾ ਨਿਭਾਈ ਆ। ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਕਿ ਸਾਡੇ ਕੋਲ ਬਹੁਤ ਹੀ ਸੁਲਝੇ ਹੋਏ ਕਥਾਵਾਚ ਕੀਰਤਨੀਏ ਔਰ ਗ੍ਰੰਥੀ ਸਿੰਘ ਹਨ। ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ, ਸਤਿਕਾਰ ਆ ਕਿ ਬੱਚਿਆਂ ਨੂੰ ਇੱਕ ਚੰਗੀ ਸਿੱਖਿਆ ਦਿੰਦੇ ਆ। ਹੁਣ ਕੁਛ ਹੀ ਮਿੰਟਾਂ ਵਾਸਤੇ ਭਾਈ ਦਰਸ਼ਨ ਸਿੰਘ ਹੋਰੀ 5 ਤੋਂ 7 ਮਿੰਟ ਵਾਸਤੇ ਹੀ ਕਥਾ ਕਰਨਗੇ। ਆਪ ਸਾਰਿਆਂ ਨੇ ਜਿਸ ਤਰ੍ਹਾਂ ਇਸ ਅੱਗੇ ਸਜੇ ਰਹੇ ਹਾਂ ਇਸੇ ਤਰ੍ਹਾਂ ਸਜੇ ਰਹਿਣਾ, ਕਿਉਂਕਿ ਅੱਜ ਦਾ ਸਮਾਂ ਇੱਕ ਬਹੁਤ ਹੀ ਕੀਮਤੀ ਸਮਾਂ ਬੱਚਿਆਂ ਵਾਸਤੇ, ਕਿਉਂਕਿ ਬੱਚਿਆਂ ਨੇ ਆਪਾਂ ਨੂੰ ਇਸ ਦੇ ਕਾਬਲ ਸਮਝਿਆ, ਇਸ ਕਰਕੇ ਆਪਾਂ ਨੂੰ ਇੱਥੇ ਬੁਲਾਇਆ। ਇਸ ਕਰਕੇ ਜਿੰਨਾ ਵੀ ਪ੍ਰੋਗਰਾਮ ਆ ਆਪਾਂ ਸਾਰੇ ਜਣੇ ਸ਼ਾਂਤੀਪੂਰਵਕ ਸੁਣ ਕੇ ਜਾਈਏ ਤਾਂ ਸਾਨੂੰ ਖੁਸ਼ੀ ਆਊਗੀ, ਆਉਣ ਵਾਲੇ ਸਮੇਂ ਵਿੱਚ ਹੋਰ ਵੀ ਖੁਸ਼ੀਆਂ ਮਿਲਣਗੀਆਂ। ਜੇ ਖੁਸ਼ੀਆਂ ਵੰਡੀਏ ਤਾਂ ਖੁਸ਼ੀਆਂ ਜ਼ਿਆਦਾ ਹੁੰਦੀਆਂ ਆ। ਇਸ ਕਰਕੇ ਹੱਥ ਜੋੜ ਕੇ ਬੇਨਤੀ ਆ ਵੀ ਕਿਸੇ ਨੇ ਵੀ ਉੱਠਣ ਦੀ ਖੇਚਲ ਨਹੀਂ ਕਰਨੀ, ਪਲੀਜ਼ 5 ਤੋਂ 7 ਮਿੰਟ ਦਾ ਹੀ ਸਮਾਂ ਆ, ਕਥਾ ਜ਼ਰੂਰ ਸੁਣ ਕੇ ਜਾਣੀ। ਉਸ ਤੋਂ ਉਪਰੰਤ ਭਾਈ ਅਵਤਾਰ ਸਿੰਘ ਜੀ ਆਦਮਪੁਰੀ ਆਪਣੇ ਵਿਚਾਰ 5 ਤੋਂ 7 ਮਿੰਟ ਵਾਸਤੇ ਰੱਖਣਗੇ। ਬਾਕੀ ਸਾਡੀ ਗੁਰੂ ਘਰ ਦੀ ਕਮੇਟੀ ਵੱਲੋਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਸਾਨੂੰ ਇਸ ਤਰ੍ਹਾਂ ਦੇ ਮੌਕੇ ਬਖਸ਼ਦੇ ਆ ਤਾਂ ਅਸੀਂ ਸੇਵਾਵਾਂ ਕਰਦੇ ਹਾਂ। ਇੰਨਾ ਹੀ ਕਹਿੰਦੇ ਹੋਏ ਖੇਮਾ ਦੇ ਜਾ ਚੁੱਕੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤਨ ਪਿਰੇ ਨਾਖੀਅਨ ਬਹਿਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਤਨ ਪਿਰ ਕਹੀਐ ਸੋਏ ਏਕ ਜੋਤ ਦੋਏ ਮੂਰਤੀ ਤਨ ਪਿਰ ਕਹੀਐ ਸੋਏ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸੁਭਾਗ ਜੋੜੀ ਕਾਕਾ ਮੋਹਜੀਤ ਸਿੰਘ ਬੀਬਾ ਹਰਸਿਮਰਨ ਕੌਰ ਦੇ ਆਨੰਦ ਕਾਰਜ ਸਮਾਗਮ ਵਿੱਚ ਸੁਭਾਏ ਮਾਨ ਜੁੜਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਦੇ ਮਾਂ ਵਾਕ ਅਨੁਸਾਰ ਗੁਰੂ ਘਰ ਦੇ ਪ੍ਰੀਤਵਾਨ ਸੇਵਕ ਪਰਿਵਾਰ ਭਾਈ ਗੁਰਿੰਦਰ ਸਿੰਘ ਜੀ ਬੀਬੀ ਰਾਜਵੀਰ ਕੌਰ ਜੀ ਤਿਨ੍ਹਾਂ ਦੇ ਸਪੁੱਤਰ ਕਾਕਾ ਮੋਹਜੀਤ ਸਿੰਘ ਅਤੇ ਦੂਸਰੇ ਲੜਕੀ ਵਾਲੇ ਧੇਤੇ ਪਰਿਵਾਰ ਸਰਦਾਰ ਸੁਰਿੰਦਰ ਸਿੰਘ ਜੀ ਅਤੇ ਸਰਦਾਰਨੀ ਮਨਜਿੰਦਰ ਕੌਰ ਜੀ ਤਿਨ੍ਹਾਂ ਦੇ ਸਪੁੱਤਰੀ ਬੀਬਾ ਹਰਸਿਮਰਨ ਕੌਰ ਕਾਕਾ ਮੋਹਜੀਤ ਸਿੰਘ ਬੀਬਾ ਹਰਸਿਮਰਨ ਕੌਰ ਦੇ ਆਨੰਦ ਕਾਰਜ ਸਤਿਗੁਰਾਂ ਦੀ ਦਰਸਾਈ ਹੋਈ ਮਰਿਆਦਾ ਅਨੁਸਾਰ ਸਤਿਗੁਰਾਂ ਦੇ ਹਜ਼ੂਰ ਸੰਪੰਨ ਹੋਏ ਨੇ। ਇਸ ਤੋਂ ਬਾਅਦ ਜੋ ਸਾਡੇ ਸਾਰੇ ਦੁਨਿਆਵੀ ਰਿਸ਼ਤਿਆਂ ਦੇ ਵਿੱਚੋਂ ਸਭ ਤੋਂ

ਇੱਕ ਹੋਣ ਦਾ ਰਿਸ਼ਤਾ ਬਿਆਨ ਕੀਤਾ ਹੈ। ਔਰ ਸੱਚੇ ਪਾਤਸ਼ਾਹ ਜੀ, ਬਾਕੀ ਜਿਹੜੇ ਰਿਸ਼ਤੇ ਨੇ ਸਾਡੇ, ਉਹ ਖੂਨ ਦੇ ਰਿਸ਼ਤੇ ਹਨ, ਪਰ ਇਹ ਰਿਸ਼ਤਾ ਜਿਹੜਾ ਹੈ ਖੂਨ ਦਾ ਰਿਸ਼ਤਾ ਨਹੀਂ ਹੁੰਦਾ, ਇਹ ਰੂਹਾਂ ਦਾ ਮੇਲ ਮਿਲਾਪ ਦਾ ਰਿਸ਼ਤਾ ਹੁੰਦਾ ਹੈ। ਜਿਹੜੇ ਰਿਸ਼ਤੇ ਇਸ ਪਾਕ ਰਿਸ਼ਤੇ ਨੂੰ, ਜਿਹੜੀਆਂ ਜੋੜੀਆਂ, ਜਿਹੜੇ ਪੁਰਸ਼ ਇਸਤਰੀ ਪੂਰੇ ਸੁਚੇਤ ਹੋ ਕੇ ਆਪਣੇ ਧਰਮ ਨੂੰ ਕਮਾਉਂਦੇ ਹੋਏ, ਜਿਸ ਧਰਮ ਵਿੱਚ ਜਿੱਥੇ ਉਹ ਪੈਦਾ ਹੋਏ ਨੇ, ਆਪਣੇ ਧਰਮ ਮੁਤਾਬਕ ਇਹ ਰਿਸ਼ਤੇ ਨੂੰ ਪੂਰਾ ਨਿਭਾ ਦਿੰਦੇ ਨੇ, ਉਹ ਇਸ ਰਿਸ਼ਤੇ ਵਿੱਚੋਂ ਦੁਨੀਆਂ ਦੇ ਜਿਹੜੇ ਰਿਸ਼ਤੇ ਨੇ ਉਹ ਖਾਨਦਾਨ ਬਣ ਕੇ ਨਿਕਲਦੇ ਨੇ, ਉਹ ਮਹਾਨ ਹੋ ਜਾਂਦੇ ਨੇ। ਤਾਂ ਕਰਕੇ ਧਾਰਮਿਕ ਗ੍ਰੰਥਾਂ ਨੇ ਇਸ ਸਮੇਂ ਬਹੁਤ ਸੁੰਦਰ ਅਤੇ ਬਹੁਤ ਜ਼ਿਆਦਾ ਉਪਦੇਸ਼ ਦਿੱਤੇ ਨੇ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਜੇ ਉਹਨਾਂ ਨੂੰ ਕਮਾਇਆ ਜਾਵੇ ਤਾਂ ਫਿਰ ਸੁੱਖ ਹੀ ਸੁੱਖ ਅਤੇ ਆਨੰਦ ਹੀ ਆਨੰਦ ਨੇ। ਪਹਿਲਾ ਗੁਣ ਇਹ ਹੈ ਵੀ ਜਾਤ ਸੱਤ ਵਿੱਚ ਪਰਪੱਕ ਹੋਣਾ ਦੋਵਾਂ ਨੂੰ ਬਹੁਤ ਲਾਜ਼ਮੀ ਹੈ, ਇਹ ਬੰਧਨ ਵਿੱਚ ਬੰਧਨ ਤੋਂ ਬਾਅਦ। ਸੋ ਲੜਕੇ ਵਾਸਤੇ, ਸਿੱਖ ਵਾਸਤੇ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣ, ਇਹ ਸਿਧਾਂਤ ਹੈ। ਅਤੇ ਲੜਕੀ ਵਾਸਤੇ ਵੀ ਇਹਦੇ ਨਾਲ ਹੀ ਵੱਡਿਆਂ ਨੂੰ ਪਿਤਾ ਦੀ ਨਿਆਈ ਬਰਾਬਰ ਦਿਆਂ ਨੂੰ, ਸੋ ਆਪਣੇ ਭਰਾ ਅਤੇ ਛੋਟਿਆਂ ਨੂੰ ਸਪੁੱਤਰਾਂ ਦੀ ਨਿਆਈ ਸਮਝਣਾ ਹੈ, ਪਰਾਏ ਪੁਰਸ਼ਾਂ। ਇਹ ਜਾਤ ਸਾਤ ਹੈ, ਸੋ ਦੋਵਾਂ ਵਾਸਤੇ ਬਹੁਤ ਲਾਜ਼ਮੀ ਹੈ। ਧਰਮ ਦੇ ਗੁਣ ਜਿਹੜੇ ਨੇ ਇਹ ਸਤਿਗੁਰਾਂ ਨੇ, ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਨੇ। ਗ੍ਰਿਸਤ ਦਾ ਤਿਆਗ ਨਹੀਂ ਕਰਵਾਇਆ, ਗ੍ਰਿਸਤ ਦੇ ਵਿੱਚ ਹੀ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਕਰਕੇ ਸਾਨੂੰ ਤਾਰਿਆ ਹੈ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਇੱਕ ਬ੍ਰਹਮ ਹੈ, ਦੂਜੀ ਮਾਇਆ ਹੈ, ਅਤੇ ਬ੍ਰਹਮ ਨੂੰ ਗ੍ਰਹਿਣ ਕਰਨ ਵਾਲੇ ਜਿਹੜੇ ਲੋਕ ਸੀ, ਮਾਇਆ ਦੇ ਡਰ ਤੋਂ ਸੰਸਾਰ ਵਿੱਚ ਉਹ ਸਾਰਾ ਕੁਝ ਛੱਡ ਕੇ ਤਿਆਗੀ ਹੋ ਜਾਂਦੇ ਸਨ। ਪਰ ਉੱਥੇ ਗਿਆਨ ਦਾ ਮਨ ਵੀ ਜਿਹੜਾ ਹੈ, ਮਨ ਦਾ ਤਿਆਗ ਨਹੀਂ ਉਹਨਾਂ ਤੋਂ ਹੋਇਆ, ਵਿਕਾਰਾਂ ਦੀ ਭਟਕਣਾ ਬਣੀ ਰਹੀ। ਵੱਡੇ ਵੱਡੇ ਰਿਸ਼ੀਆਂ ਮੁਨੀਆਂ ਦੀਆਂ ਇਹੋ ਜਿਹੀਆਂ ਸਾਖੀਆਂ ਨੇ। ਅਤੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਮਾਇਆ ਦੇ ਵਿੱਚ ਹੀ ਬ੍ਰਹਮ ਨੂੰ ਪਛਾਣਨ ਦਾ ਪਹਿਚਾਣ ਦੇ ਕੇ, ਸੋਹਣੇ ਅਸੂਲ ਦੇ ਕੇ, ਗੁਰਮੁਖ ਨਾਮਦਾਨ ਇਸ਼ਨਾਨ ਦੇ ਧਾਰਨੀ ਬਣਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਇਆ ਪਦਾਰਥਾਂ ਦੇ ਵਿੱਚ ਨਾਮ ਬਾਣੀ ਦਾ ਜਿਹੜਾ ਆਤਮਾ ਦਾ ਆਨੰਦ ਦਾ ਲੈਵਲ ਉਹ ਉੱਚਾ ਕਰ ਦਿੱਤਾ ਵਾ, ਤਾਂ ਕਿ ਮਾਇਆ ਦੇ ਵਿੱਚ ਰਹਿ ਕੇ, ਨਿਰਲੇਪ ਰਹਿ ਕੇ ਮੁਕਤ ਹੋ ਜਾਵੇ। ਇਹਨੂੰ ਛਡਾਇਆ ਨਹੀਂ, ਲੈਵਲ ਉੱਚਾ ਸੁੱਚਾ ਬਣਾ ਦਿੱਤਾ, ਮਨ ਬਾਣੀ ਸਰੀਰ ਕਰਕੇ ਪਵਿੱਤਰ ਕੀਤਾ। ਇਹਦਾ ਭਾਵ ਹੈ ਗੁਰਮੁਖ ਨਾਮਦਾਨ ਇਸ਼ਨਾਨ, ਗੁਰੂ ਦੇ ਸਨਮੁਖ ਹੋ ਕੇ ਹਰ ਰੋਜ਼ ਇਸ਼ਨਾਨ ਕਰਨਾ ਹੈ। ਕਿਰਤ ਕਰਦੇ ਸਿੱਖ ਨੇ, ਕੰਮ ਕਾਰ ਕਰਦੇ ਸਿੱਖ ਨੇ, ਜੋਬ ਕਰਦੇ, ਹਰ ਰੋਜ਼ ਇਸ਼ਨਾਨ ਅੰਮ੍ਰਿਤ ਵੇਲੇ ਉੱਠ, ਔਰ ਉਸ ਤੋਂ ਬਾਅਦ ਫਿਰ ਨਾਮ ਜਪਣਾ ਹੈ ਆਪਣੇ ਧਰਮ ਮੁਤਾਬਕ। ਇਸ਼ਟ ਦੇਵ ਦਾ ਬਖਸ਼ਿਆ ਨਾਮ, ਗੁਰਮੰਤਰ, ਮੂਲ ਮੰਤਰ, ਬਾਣੀ ਦਾ ਨਿਤਨੇ, ਦੋਵਾਂ ਜੀਆਂ ਕੋਲ ਹੋਣਾ ਚਾਹੀਦਾ ਹੈ। ਫਿਰ ਆਪਣੀ ਜਿਹੜੀ ਕਿਰਤ ਕਮਾਈ ਮਾਇਆ ਹੈ, ਜੇ ਬੰਦਾ ਆਪ ਹੀ ਜਮ੍ਹਾਂ ਕਰੀ ਜਾਵੇ ਅਤੇ ਉਹਦਾ ਹੰਕਾਰ ਹੋ ਜਾਂਦਾ, ਬੰਦੇ ਹਉਮੈ ਪੈਦਾ ਹੁੰਦੀ ਹੈ। ਅਤੇ ਜੇ ਉਹ ਦਾਨ ਕਰਦਾ ਹੈ, ਦੂਜਿਆਂ ਦੇ ਵਾਸਤੇ ਲੋੜਵੰਦਾਂ ਦੀ ਸਹਾਇਤਾ ਵਿੱਚ ਵਰਤਦਾ ਹੈ, ਫਿਰ ਮਾਇਆ ਜਿਹੜੀ ਹੈ ਉਹਦਾ ਹੰਕਾਰ ਨਹੀਂ ਹੁੰਦਾ, ਅਤੇ ਮਾਇਆ ਦਾ ਪ੍ਰਭਾਵ, ਖੋਟਾ ਪ੍ਰਭਾਵ ਨਹੀਂ ਪੈਂਦਾ, ਉਹਦੇ 'ਚੋਂ ਵੀ ਸਕੂਨ ਮਿਲਦਾ ਹੈ। ਦਾਨ ਦਿੱਤਾ ਸੱਚੇ ਪਾਤਸ਼ਾਹ ਜੀ ਨੇ, ਤੀਜਾ ਗੁਣ ਦਾਨ ਦਾ ਹੈ। ਸੋ ਇਸ਼ਨਾਨ ਕਰਨ ਨਾਲ ਤਨ ਪਵਿੱਤਰ ਹੁੰਦਾ ਹੈ, ਤਨ ਦੀ ਮੈਲ ਦੂਰ ਹੁੰਦੀ, ਅਤੇ ਸਿਮਰਨ ਕਰਨ ਨਾਲ, ਸਵੇਰੇ ਉੱਠ ਕੇ ਬਾਣੀ ਪੜ੍ਹਨੀ, ਉਹਦੇ ਨਾਲ ਸਾਡਾ ਹਿਰਦਾ ਮਨ ਜਿਹੜਾ ਹੈ ਇਹ ਧੋਤਾ ਜਾਂਦਾ ਹੈ, ਇਹ ਸਾਫ਼ ਹੁੰਦਾ ਹੈ। ਅਤੇ ਦਾਨ ਕਰਨ ਨਾਲ ਧਨ ਪਵਿੱਤਰ ਹੋ ਜਾਂਦਾ ਹੈ। ਇਹ ਤਿੰਨ ਗੁਣ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਦਿੱਤੇ ਨੇ, ਸੰਸਾਰ ਵਿੱਚ ਮਾਇਆ ਵਿੱਚ ਰੱਖ ਕੇ ਸਾਨੂੰ ਮੁਕਤ ਕੀਤਾ ਹੈ। ਵਿਦਵਾਨ ਪੁਰਸ਼ਾਂ ਨੇ ਵੀ ਇਸੇ ਕਰਕੇ ਕਿਹਾ ਸੀ ਕਿ

ਸੋ ਤਨ ਪਵਿੱਤਰ ਇਸ਼ਨਾਨ ਨਾਲ ਅਤੇ ਮਨ ਵਾਹਿਗੁਰੂ ਦੇ ਭਜਨ ਨਾਲ ਅਤੇ ਧਨ ਦਾਨ ਕਰਨ ਨਾਲ ਇਹ ਤਿੰਨ ਵਿਧੀਆਂ ਨਾਲ ਕਲਿਆਣ ਹੋ ਜਾਂਦੀ। ਸਤਿਗੁਰਾਂ ਬਾਣੀ ਉਚਾਰ ਕੇ ਗੁਰਮੁਖ ਨਾਮ ਦਾਨ ਇਸ਼ਨਾਨ ਦੇ ਧਾਰਨੀ ਬਣਾ ਕੇ ਬਖਸ਼ਿਸ਼ ਕੀਤੀ ਹੈ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਕੋਲ ਇੱਕ ਸਿੱਖ ਆਇਆ, ਉਹਨੇ ਕਿਸੇ ਤਿਆਗੀ ਦੀ ਸੰਗਤ ਕੀਤੀ ਸੀ। ਉਹ ਆ ਕੇ ਕਹਿਣ ਲੱਗਾ, ਮਹਾਰਾਜ ਮੈਂ ਜੋਗੀ ਕੋਲ ਗਿਆ ਸੀ ਅਤੇ ਜੋਗੀ ਮੈਨੂੰ ਕਹਿੰਦਾ ਵੀ ਗ੍ਰਸਤ ਵਿੱਚ ਕੋਈ ਪਾਰ ਨਹੀਂ ਉਤਰ ਸਕਦਾ, ਇਹ ਗਲਤ ਆ, ਇਹ ਛੱਡਣਾ ਪੈਣਾ ਅਤੇ ਮੇਰੇ ਡੇਰੇ ਆ ਕੇ ਰਹਿ, ਮੈਂ ਤੈਨੂੰ ਮੁਕਤ ਕਰ ਦੇਵਾਂਗਾ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਭਾਈ ਉਹਦਾ ਨਾਂ ਸੀ ਭਾਈ ਜੱਗਾ, ਭਾਈ ਜੱਗਿਆ ਜੇ ਇਸ ਤਰ੍ਹਾਂ ਮੁਕਤ ਹੁੰਦੇ ਹੋਏ ਗ੍ਰਸਤ ਤਿਆਗ ਕੇ, ਅਤੇ ਇਹ ਜੋਗੀ ਲੋਕ ਜਿਹੜੇ ਨੇ ਇਹ ਡੇਰਿਆਂ ਮੱਠਾਂ ਅਤੇ ਤ੍ਰਿਪੜਾਂ ਵਾਸਤੇ ਆਪਸ ਵਿੱਚ ਕਿਉਂ ਲੜਨ, ਤ੍ਰਿਸ਼ਨਾ ਫਿਰ ਵੀ ਨਹੀਂ ਜਾਂਦੀ ਹੈ। ਗ੍ਰਸਤ ਵਿੱਚ ਰਹਿ ਕੇ ਗੁਰੂ ਨਾਨਕ ਨੇ ਮੁਕਤ ਕੀਤਾ ਹੈ ਭਾਈ, ਸਗੋਂ ਗ੍ਰਸਤੀ ਜਿਹੜਾ ਜਿਹਦੇ ਕੋਲ ਧਰਮ ਹੈ, ਪਹਿਲੀ ਲਾਮ ਵਿੱਚ ਧਰਮ ਅਤੇ ਨਾਮ ਸਿਮਰਨ ਦਾ ਹੀ ਕਥਨ ਕੀਤਾ ਗੁਰੂ ਰਾਮਦਾਸ ਜੀ, ਪਹਿਲੀ ਸਟੇਜ, ਜਿਹੜਾ ਗ੍ਰਸਤੀ ਹੈ ਅਤੇ ਆਪਣੇ ਧਰਮ ਵਿੱਚ ਪਰਪੱਕ ਆ, ਨਾਮ ਦਾਨ ਇਸ਼ਨਾਨ ਦਾ ਧਾਰਨੀ ਹੈ, ਉਹ ਤਾਂ ਸਗੋਂ ਉਹਨਾਂ ਤਿਆਗੀਆਂ ਨਾਲੋਂ ਵੀ ਕਿਤੇ ਵਰੋਸਾਇਆ ਹੋਇਆ, ਕਿਤੇ ਮਹਾਨ ਹੈ। ਕਿਉਂ? ਮਹਾਰਾਜ ਕਹਿੰਦੇ ਜੇ ਕੋਈ ਤਿਆਗੀ ਹੋ ਵੀ ਜਾਂਦਾ ਹੈ, ਘਰ ਬਾਰ ਛੱਡ ਕੇ ਸਿਮਰਨ ਭਜਨ ਕਰਦਾ ਹੈ, ਆਪਣੇ ਸਟੈਂਡ 'ਤੇ ਹੈ, ਉਹ ਲੋਕ ਉਹਦੀ ਸੇਵਾ ਕਰਕੇ, ਲੋਕ ਉਹ ਤੋਂ ਅਰਦਾਸਾਂ ਕਰਾ ਕੇ, ਉਹਨੂੰ ਕੋਈ ਵਸਤਰ ਦੇ ਕੇ, ਮਾਇਆ ਦੇ ਕੇ, ਸਹੂਲਤਾਂ ਦੇ ਕੇ ਰਹਿਣ ਵਾਸਤੇ, ਅਤੇ ਉਹਦੇ ਪੁੰਨ ਲੈ ਲੈਂਦੇ ਨੇ ਗ੍ਰਸਤੀ ਲੋਕ, ਉਹਦੇ ਪੁੰਨ ਲੈ ਲੈਂਦੇ ਨੇ, ਉਹਦੇ ਵੰਡੇ ਜਾਂਦੇ ਨੇ ਪੁੰਨ, ਅਤੇ ਗ੍ਰਸਤ ਧਰਮ ਵਿੱਚ ਪਰਪੱਕ ਰਹਿ ਕੇ ਉੱਚਾ ਬੰਦਾ ਤਾਂ ਵੀ ਉਹ ਇੱਕ ਤਾਂ ਆਪਣੀ ਕਮਾਈ ਕਰਦਾ ਹੈ, ਜਿਹੜਾ ਧਰਮੀ ਉਹਦੇ ਕੋਲ ਆਪ ਦੀ ਕਮਾਈ ਵੀ ਬਚਣੀ ਹੈ ਅਤੇ ਉਹਨੇ ਦੂਜਿਆਂ ਦੀ ਸੇਵਾ ਕਰਕੇ ਵੀ ਪੁੰਨ ਲੈ ਲੈਣੇ। ਸੋ ਇਸ ਕਰਕੇ ਜਿਹੜਾ ਤਿਆਗ ਆ, ਤਿਆਗ ਦੇ ਵਿੱਚ ਤਾਂ ਮਹਾਰਾਜ ਜੀ ਨੇ ਉੱਥੇ ਵੀ ਕਿਹਾ ਸੀ, ਇਤਿਹਾਸ ਵਿੱਚ ਲਿਖਿਆ ਜੀ, ਵੀ ਜਿਵੇਂ ਦੁਧਾਰੂ ਪਸ਼ੂ ਹੁੰਦੇ ਨੇ, ਉਹਨਾਂ ਨੂੰ ਲੋਕ ਪੱਠੇ ਚਾਰਾ ਆਦਿਕ ਤਾਂ ਪਾਉਂਦੇ ਨੇ ਵੀ ਇਹਨਾਂ ਤੋਂ ਦੁੱਧ ਲੈਣਾ ਵਾ। ਇਸ ਤਰ੍ਹਾਂ ਜਿਹੜੇ ਕੋਈ ਤਿਆਗ ਵਾਲੇ ਹੁੰਦੇ ਸੰਤ ਸਾਧੂ, ਉਹਨਾਂ ਦੀ ਕਮਾਈ ਲੋਕ ਲੈ ਜਾਂਦੇ ਨੇ ਉਹਨਾਂ ਦੀ ਸੇਵਾ ਕਰਕੇ, ਅਤੇ ਗ੍ਰਸਤੀ ਜਿਹੜਾ ਹੈ ਉਹ ਮਹਾਨ ਹੈ ਜੇਕਰ ਉਹ ਆਪਣੇ ਧਰਮ ਵਿੱਚ ਪਰਪੱਕ ਹੈ ਅਤੇ ਉਹਦੇ ਕੋਲ ਆਪਦੀ ਕਮਾਈ ਵੀ ਬਚਦੀ ਹੈ ਅਤੇ ਸੇਵਾ ਸਿਮਰਨ ਕਰਕੇ ਗੁਰੂ ਦੇ ਦਰਵਾਜ਼ੇ 'ਤੇ ਜਾ ਕੇ ਗੁਰਮੁਖਾਂ ਦੀ ਸਾਧ ਸੰਗਤ ਦੀ ਸੇਵਾ ਕਰਕੇ ਵੀ ਲਾਹਾ ਲੈ ਲੈ। ਇਸ ਕਰਕੇ ਮਹਾਰਾਜ ਜੀ ਨੇ ਧਰਮ ਦਿੱਤਾ ਹੈ, ਰੂਹਾਂ ਦਾ ਮੇਲ ਮਿਲਾਪ ਪਤੀ ਪਤਨੀ ਕਿਹਾ ਸੀ, ਅਤੇ ਰੂਹ ਜਿਹੜੀ ਆਤਮਾ ਇੱਕ ਹੀ ਹੈ, ਸਰੀਰ ਵੱਖੋ ਵੱਖਰੇ ਨੇ, ਆਤਮਾ ਇੱਕੋ ਹੀ ਹੈ। ਬ੍ਰਹਮ ਗਿਆਨ ਹੋਣ 'ਤੇ ਸਾਰੇ ਇੱਕੋ ਹੀ ਰੂਪ ਨਜ਼ਰ ਆਉਂਦਾ ਹੈ, ਬ੍ਰਹਮ ਗਿਆਨੀ ਨੂੰ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਪਤੀ ਪਤਨੀ ਤਾਂ ਮਹਾਰਾਜ ਜੀ ਨੇ ਕਿਹਾ ਸੀ, ਜੇ ਧਰਮ ਕਮਾਵਾਂਗੇ, ਗੁਰੂ ਦਾ ਸ਼ਬਦ ਨਾਮ ਨਾਲ ਜੁੜਾਂਗੇ, ਅਤੇ ਉਹ ਜਿਹੜੀ ਇੱਕ ਰੂਹ ਹੈ ਅੰਦਰੋਂ ਉਹਦੀ ਨੇੜਤਾ ਬਣੇ। ਜਿੱਥੇ ਘਰ ਦੇ ਵਿੱਚ ਦੋਵਾਂ ਜੀਆਂ ਕੋਲ ਨਿਤਨੇਮ ਹੈ, ਗੁਰੂ ਦੀ ਰਹਿਤ ਮਰਜ਼ਾਦਾ ਹੈ, ਗੁਰਮੁਖ ਨਾਮ ਦਾ ਨਿਸ਼ਨਾਨ ਹੈ, ਉੱਥੇ ਮਨਾਂ ਦੇ ਵਿੱਚੋਂ, ਹਿਰਦਿਆਂ 'ਚੋਂ, ਰੂਹਾਂ 'ਚੋਂ ਕਦੇ ਫਰਕ ਨਹੀਂ ਪਊਗਾ। ਇੱਕ ਦਿਨ ਇੱਕ ਹੋ ਜਾਂਦੀਆਂ ਨੇ ਰੂਹਾਂ, ਇੱਕ ਦੂਜੇ ਦੇ ਫੁਰਨੇ ਵੀ ਬੁੱਝਣ ਲੱਗ ਪੈਂਦੀਆਂ ਨੇ, ਭਾਵੇਂ ਅੱਜ ਫੋਨ ਆ ਗਏ ਫੋਨ ਤੋਂ ਬਿਨਾਂ। ਸੋ ਇਹ ਮਹਾਰਾਜ ਬਖਸ਼ਿਸ਼ ਕਰ ਦਿੰਦੇ ਨੇ, ਜਿਹੜਾ ਮਹਾਰਾਜ ਨੇ ਕਿਹਾ ਸੀ ਵੀ ਰੂਹਾਂ ਦਾ ਮੇਲ ਮਿਲਾਪ, ਇਹ ਏਡੀ ਬਖਸ਼ਿਸ਼ ਗੁਰੂ ਗ੍ਰੰਥ ਸਾਹਿਬ ਜੀ ਵੀ ਅੱਜ ਵੀ ਕਰਦੇ ਨੇ ਗੁਰਮੁਖਾਂ ਦੇ ਉੱਪਰ, ਜਿਹੜੇ ਗੁਰਮੁਖ ਪਤੀ ਪਤਨੀ ਨੇ। ਸੋ ਇਹ ਸਾਨੂੰ ਕਿਹਾ ਸੀ, ਧਨ ਪਿਰ ਇਹਨਾਂ ਆਖੀਆਂ ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧਨ ਪਿਰ ਕਹੀ ਹੈ ਸੋਏ। ਸੋ ਦੋਵਾਂ ਦੀ ਆਤਮਾ, ਮਨ, ਹਿਰਦੇ, ਵਿਚਾਰ ਇੱਕ ਹੋਣੇ ਚਾਹੀਦੇ ਨੇ, ਉਹ ਪਤੀ ਪਤਨੀ ਹਨ, ਉਹ ਤਾਂ ਹੋਵੇਗਾ ਜੇ ਧਰਮ ਗੁਰਮੁਖ ਹੋਵਾਂਗੇ, ਗੁਰੂ ਦੀ ਸਿੱਖੀ ਕਮਾਵਾਂਗੇ। ਸਤਿਗੁਰੂ ਮਹਾਰਾਜ ਮਿਹਰ ਕਰਨ ਦੋਹਾਂ ਹੀ ਪਰਿਵਾਰਾਂ ਨੂੰ, ਧੇਤਿਆਂ ਪਤੇਤਿਆਂ ਨੂੰ, ਸੁਭਾਗ ਜੋੜੀ ਦੇ ਆਨੰਦ ਕਾਰਜ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ, ਸਤਿਗੁਰੂ ਚੜ੍ਹਦੀਆਂ ਕਲਾ ਪ੍ਰਦਾਨ ਕਰਨ, ਭੁੱਲ ਚੁੱਕ ਦੀ ਮਾਫ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਾਣੀ ਬਾਣ ਜੀਵਨ ਦੇ ਵਿੱਚ ਭੁੱਲ ਕਦੇ ਨਾ ਜਾਇਓ, ਬਾਣੀ ਬਾਣਾ ਜੀਵਨ ਦੇ ਵਿੱਚ ਭੁੱਲ ਕਦੇ ਨਾ ਜਾਇਓ, ਸੇਵਾ ਸਿਮਰਨ

0: ਉਸ ਨੂੰ ਜੱਗ ਤੇ ਖੁਸ਼ੀਆਂ ਹੀ ਖੁਸ਼ੀਆਂ ਜੋ ਮਾਲਕ ਨੂੰ ਧਿਆਉਂਦਾ ਮਾਲਕ ਮੇਲ ਮਿਲਾਉਂਦਾ ਸੰਗਤ ਜੀ ਮਾਲਕ ਮੇਲ ਮਿਲਾਉਂਦਾ ਸੋ ਇਹ ਦੋ ਰੂਹਾਂ ਦਾ ਮੇਲ ਤੁਰੋਂ ਹੀ ਪਰਮਾਤਮਾ ਲਿਖੀਆਂ ਹੁੰਦੀਆਂ ਇਹ ਵੈਸੇ ਸੰਯੋਗ ਲਿਖੇ ਹੁੰਦੇ ਆ ਸੋ ਪਰਮਾਤਮਾ ਉੱਪਰੋਂ ਜੋੜੀਆਂ ਬਣਾ ਕੇ ਘੱਲਦਾ ਸੋ ਮੁਬਾਰਕ ਹੋਵੇ ਨਿੱਜੀ ਪਰਿਵਾਰਕ ਅਤੇ ਕੌਮੀ ਖੁਸ਼ੀਆਂ ਮਾਣੋ ਸਦਾ ਸੁਖੀ ਰਹੋ ਤੁਹਾਡੇ ਪਰਿਵਾਰਾਂ ਦੇ ਵਿੱਚ ਹਮੇਸ਼ਾ ਪ੍ਰੇਮ ਪਿਆਰ ਵਧੇ ਫੁੱਲੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਅਤੇ ਨਿੱਜੀ ਅਤੇ ਕੌਮੀ ਅਤੇ ਪਰਿਵਾਰਕ ਸਭ ਖੁਸ਼ੀਆਂ ਤੁਹਾਨੂੰ ਪਰਮਾਤਮਾ ਤੁਹਾਡੀ ਝੋਲੀ ਵਿੱਚ ਪਾਵੇ ਬੋਲਦਿਆਂ ਹੋਈ ਭੁੱਲ ਚੁੱਕ ਲਈ ਖਿਮਾ ਚਾਹੁੰਦਾ ਇੱਕ ਵਾਰੀ ਫਿਰ ਸਾਰੀ ਸੰਗਤ ਦਾ ਦੋਹਾਂ ਪਰਿਵਾਰਾਂ ਵੱਲੋਂ ਬਹੁਤ ਬਹੁਤ ਪਿਆਰ ਸਤਿਕਾਰ ਸਹਿਤ ਆਦਰ ਮਾਣ ਹੈ ਤੁਸੀਂ ਆਏ ਹੋ ਚਾਰ ਚੰਨ ਲਾਏ ਅੱਜ ਖੁਸ਼ੀਆਂ ਦੇ ਵਿੱਚ ਵਾਧਾ ਕੀਤਾ ਤੁਹਾਡਾ ਆਉਣਾ ਸਿਰ ਮੱਥੇ ਅਤੇ ਅਖੀਰ ਦੇ ਵਿੱਚ ਬਹੁਤ ਬਹੁਤ ਧੰਨਵਾਦ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਬਹੁਤ ਵਧੀਆ ਇੰਤਜ਼ਾਮ ਕੀਤਾ ਹੋਇਆ ਹੈ ਸੇਵਾਵਾਂ ਚੱਲ ਰਹੀਆਂ ਹਨ ਅਸੀਂ ਉਹਨਾਂ ਦੇ ਵੀ ਤਹਿ ਦਿਲੋਂ ਧੰਨਵਾਦੀ ਹਾਂ ਹੋਈ ਭੁੱਲ ਚੁੱਕ ਲਈ ਖਿਮਾ ਚਾਹੁੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਿ ਸੰਗਤ ਜੀ ਇੱਥੇ ਹੀ ਆਨੰਦ ਕਾਰਜ ਸਮਾਗਮ ਦੀ ਸਮਾਪਤੀ ਹੈ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਸਾਰੀ ਸੰਗਤ ਨੇ ਪ੍ਰੇਮ ਸਹਿਤ ਪ੍ਰਸ਼ਾਦ ਪ੍ਰਾਪਤ ਕਰਨਾ ਹੈ ਆਪਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਹੈ ਜੋ ਸ਼ਗਨ ਦੀ ਰਸਮ ਹੈ ਉਹ ਥੱਲੇ ਲੰਗਰ ਵਿੱਚ ਸੋਫਾ ਲੱਗਾ ਹੈ ਪ੍ਰਬੰਧ ਕੀਤਾ ਗਿਆ ਹੈ ਆਪ ਸੰਗਤ ਨੇ ਕੜਾਹ ਪ੍ਰਸ਼ਾਦ ਦੀ ਦੇਗ ਲੈਣ ਤੋਂ ਉਪਰੰਤ ਲੰਗਰ ਹਾਲ ਵਿੱਚ ਪਹੁੰਚ ਕੇ ਬੱਚਿਆਂ ਨੂੰ ਸ਼ਗਨ ਪਿਆਰ ਦੇਣਾ ਹੈ ਇੱਥੇ ਕੇਵਲ ਮਾਤਾ ਪਿਤਾ ਸ਼ਗਨ ਲਾਉਣਗੇ ਸੋ ਆਪਾਂ ਇੱਕ ਬੇਨਤੀ ਹੋਰ ਹੈ ਕਿ ਜਿਨ੍ਹਾਂ ਨੇ ਇੱਥੇ ਸ਼ਗਨ ਬੱਚਿਆਂ ਨੂੰ ਲਾਉਣਾ ਹੈ ਪਿਆਰ ਦੇਣਾ ਹੈ ਸਿਰ 'ਤੇ ਹੱਥ ਨਹੀਂ ਰੱਖਣਾ ਸਿਰ 'ਤੇ ਹੱਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅੱਗੇ ਆਪਾਂ ਅਰਦਾਸ ਕੀਤੀ ਇਹਨਾਂ ਦਾ ਇਹਨਾਂ ਦੇ ਸਾਹਮਣੇ ਆਪਾਂ ਹੁਣ ਆਪ ਹੱਥ ਨਹੀਂ ਰੱਖਣਾ ਇਹਨਾਂ ਕੁ ਸਤਿਗੁਰਾਂ ਦਾ ਪੈ ਅਦਬ ਰੱਖਣਾ ਹੈ ਪਿਆਰ ਦੇਣਾ ਹੈ ਅਤੇ ਸਤਿਨਾਮ ਵਾਹਿਗੁਰੂ ਦਾ ਆਪਾਂ ਜਾਪ ਕਰੀਏ ਜੀ

ਨਾਮ ਵਾਹਿਗੁਰੂ, ਸਤਿ ਨਾਮ ਵਾਹਿਗੁਰੂ।

ਨਾਮ ਵਾਹਿਗੁਰੂ ਸਤਿ ਨਾਮ।

0: ਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਹਾਂਜੀ ਬਾਕੀ ਪੰਜਾਹ ਦੇ ਦਿਓ ਠੀਕ ਹੈ
2: ਵਾਧੂ ਰੱਖ ਦਿੰਦੇ

मन में

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਰਿਵਾਰ ਨੂੰ ਬੇਨਤੀ ਹੈ ਕਿ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਆਰੰਭ ਹੋਣ ਲੱਗੇ ਹਨ, ਅਤੇ ਜੇ ਟਾਈਮ ਹੈ ਤਾਂ ਜ਼ਰੂਰ ਪਾਣਾ ਕਿ ਗੁਰਬਾਣੀ ਸੁਖਮਨੀ ਸਾਹਿਬ ਜੀ ਦਾ ਪਾਠ ਸਰਵਣ ਕਰਨ। ਸੋ ਪੁੱਲ ਚੁੱਕ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ

ਵਾਹਿਗੁਰੂ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾ ਸਰੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ।

ਕਾਮਨ ਤੁਝ ਆਕਰਖਾਇ ਤਹਿ ਨਾਨਕ ਹਰਿ ਹਰਿ ਅੰਮ੍ਰਿਤ ਵਰਖਾਇ। ਭਗਤ ਜਿਨਾ ਕੀ ਬਰਤਨ ਰਾਮ, ਸੰਤ ਜਿਨਾ ਕਹਿ ਮਨ ਵਿਸਰਾਮ। ਹਰਿ ਕਾ ਨਾਮ ਦਾਸ ਕੀ ਓਟ, ਹਰਿ ਕਾ ਨਾਮ ਉਦਰੇ ਜਨ ਕੋਟ। ਹਰਿ ਜਸ ਕਰਤ ਸੰਤ ਦਿਨ ਰਾਤ, ਹਰਿ ਹਰਿ ਔਕਤ ਸਾਧਕ ਮਾਤ।

ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਪਰੈ ਨ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕਾ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਚ ਨਾਹੀ ਬੇਯੋਗ। ਜਨ ਰਾਤਾ

ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਪਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮੋ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲਥਾ ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ

ਵਰਤਨੇਮ ਕਰੈ ਮਹਿਪਾਤੀ ਨਹੀਂ ਤੁਲ ਰਾਮ ਨਾਮ ਵਿਚਾਰੂ ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰੂ ਨਉ ਖੰਡ ਪ੍ਰਿਥਮੀ ਫਿਰਹਿ ਚਿਰ ਜੀਵੈ ਮਾਹਾ ਉਦਾਸ ਉਤਪੀਸਰ ਥੀਵੈ ਅਗਨ ਮਾਹੇ ਹੋਮਤ ਪ੍ਰਾਣੂ ਅਨਕ ਕਣਕ ਅਸਭ ਹੈ ਭਰਭੂਮ ਦਾਨੋ ਨਿਵਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤਾਉ ਪੀ ਹੋਮੈ ਮੈਲ ਨ ਜਾਵੈ ਹਰ ਕੇ ਨਾਮ ਸਮਸੁਰ ਕਛ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ ਮਨ ਕਾਮਨਾ ਤੀਰਥ ਦੇਹ ਛੁਟੈ ਗਰਭ ਗੁਮਾਨ ਮਨ ਤੇ ਹੁਟੈ ਸੋਚ ਕਰ

ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦੇ ਪਤਿਤ ਬਹਮੂਚ ਬਹੁਤ ਸਿਆਣਪ ਜਮ ਕਾ ਭਉ ਵਿਆਪੈ ਅਨਕ ਯਤਨ ਕਰ ਤ੍ਰਿਸ਼ਨਾ ਧਰਾਪੈ ਭੇਖ ਅਨੇਕ ਅਨਕ ਨਹੀਂ ਬੁਝਾਏ ਕੋਟ ਪਵਦਰ ਗਹਨੀ ਸਿਜਾਏ ਛੂਟਸ ਨਾਹੀ ਉਪਿਆਲ ਮੋਹਿ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿਜ ਸੁਭਾਈ ਚਾਰ।

ਮੂੜਾ ਮਨ ਨਹੀਂ ਲਾਵੇ। ਜੋ ਠਾਕੁਰ ਸੱਸ ਦਾ ਹਜੂਰੇ, ਤਾਂ ਕੋ ਅੰਧਾ ਜਾਣਤ ਦੂਰੇ। ਜਾ ਕੀ ਟਹਿਲ ਪਾਵੇ ਦੁਰਗਹਿ ਮਾਨੂ, ਤਿਸੈ ਸਾਰੇ ਮੁਗਧ ਅਜਾਨੂ। ਸਦਾ ਸਦਾ ਇਹ ਭੁੱਲਣ ਹਾਰ, ਨਾਨਕ ਰਾਖਣ ਹਾਰ ਉਪਾਰ। ਰਤਨ ਤਿਆ ਕੌੜੀ ਸੰਗ ਰਚਾਏ, ਸਾਚ ਛੋੜ ਝੂਠ ਸੰਗ ਮਚਾਏ। ਜੋ ਛੜਨਾ ਸੋ ਅਸਤ੍ਰ ਕਰ ਮਾਨਾਏ, ਜੋ ਹੋਵਣ ਸੋ ਦੂਰ ਪੁਰਾਣਾਏ। ਛੋੜ ਜਾਏ ਤਿਸਕਾ ਸ਼ਰਮ ਕਰਾਏ, ਸੰਗ ਸਹਾਈ ਤਿਸ ਪਰ ਹਰੈ। ਚੰਦਨ ਲੇ ਪੁਤਾਰੈ ਧੋਏ, ਗਰਦ ਪ੍ਰੀਤ ਭਸਮ ਸੰਗ ਹੋਏ। ਅੰਧਕੂ ਮਹਿ ਪਤ ਬਿਕਰਾਲ, ਨਾਨਕ ਕਾੜ ਲਿਹੋ ਪ੍ਰਭ ਦਿਆਲ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਬਾਹਰ ਭੇਖ ਅੰਤਰ ਮਲ ਮਾਇਆ, ਛਾਪਸ ਨਾਹੀਂ ਕੱਚ ਕਰਹਿ ਛਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸਵਾਨ। ਅੰਤਰ ਅਗਨ

ਨਿਭਾਵੇ। ਕਾਹਾਂ ਬੁਝਾਰਤ ਬੁਝਾ ਡੋਰਾ, ਨਿਸਕਹੀਆ ਤੋਂ ਸਮਝਾ ਭੋਰਾ। ਕਾਹਾਂ ਬੇਸਨ ਪਦ ਪਾਵੈ ਗੁੰਗ, ਯਤਨ ਕਰਾਇ ਤਉ ਭੀ ਸੁਰ ਭੰਗ। ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋ ਤੋ ਉਹਾ ਉਸ ਗਵਨ। ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰਾਈ, ਨਾਨਕ ਤੁਮਰੀ ਕਿਰਪਾ ਤਰਾਈ। ਸੰਗ ਸਹਾਈ ਸੋ ਆਵੈ ਨਾ ਚੀਤੋ, ਜੋ ਬਹਿਰਾਈ ਤਾਸੋ ਪ੍ਰੀਤੋ। ਬਲੂਆ ਕੇ ਗ੍ਰਹਿ ਭੀਤਰ ਬਸਾਏ, ਅੰਧਕੇਲ ਮਾਇਆ ਰੰਗ ਰਸਾਏ। ਦ੍ਰਿੜ ਕਰ ਮਾਨੈ ਮਨਹ ਪ੍ਰਤੀਤ, ਕਾਲ ਨ ਆਵੈ ਮੂੜੇ ਚੀਤੈ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਾਹ, ਲੁਪਤਰੋ ਹੋਇਆ ਹੋ ਜੁਗਤ ਬਿਹਾਨੇ ਕਈ ਜਨਮ। ਨਾਨਕ ਰੱਖ ਲਿਓ ਆਪਣ ਕਰ ਕਰ ਮਾਉਂ, ਤੂੰ ਠਾਕੁਰ ਤੂੰ ਪਹਿ ਅਰਦਾਸ ਜੀਓ, ਪਿੰਡ ਸਭ ਤੇਰੀ ਰਾਸ। ਤੂੰ ਮਾਤ ਪਿਤਾ ਹੰਬਾਰਕ ਤੇਰੇ, ਤੁਮਰੀ ਕਿਰਪਾ ਮੈਂ ਹੈ ਸੂ ਘਨੇਰੇ। ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮਗਰੀ ਤੁਮਰਾ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ। ਸਲੋਕ ਦੇਨ ਆਰ ਪ੍ਰਭ ਛੁੜ ਕੈ, ਲਾਗ ਹੈ ਅਣਸਵਾਈ। ਨਾਨਕ ਹੁਨਸੀ ਜਈ, ਬਿਨ ਨਾਵੈ ਪਤ ਜਾਏ ਅਸ਼ਟਪਦੀ।

ਸਲੋਕੈ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਇ ਅਹਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਕਮਨ ਮਾਹੀ ਜਿਹ ਪ੍ਰਸਾਦ ਸੁਗੰਧਤ ਧਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ ਜੇ ਪ੍ਰਸਾਦ ਬਸੈ ਸੁਖਮੰਦਰ ਤਿਸੈ ਧਿਆਇ ਸਦਾ ਮਨੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੈ ਧਿਆ ਕਤਵ ਨਵਹਵੈ ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾਕਾ ਜਸ ਗਾਵੀ ਜੈ ਜੇ ਪ੍ਰਸਾਦ ਤੁਝ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇ ਰੋ ਰਹਿਤਾ ਧਰਮ ਮਨਸ ਦਾ ਧਿਆਇ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹ ਮਾਨ ਪਾਵੈ ਹੈ ਨਾਨਕ ਪਾਤ ਸੇਤੀ ਘਰ ਜਾਵੈ ਹੈ ਜੇ ਪ੍ਰਸਾਦ ਆਰੂ ਕੰਚਨ ਦੇਹੀ ਲਿਵਲਾਬੂ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ

ਮਾਨ ਤੇ ਸਿਮਰਤ ਕਿਉਂ ਆਲਸ ਕੀਜੈ। ਜੇ ਪ੍ਰਸਾਦ ਅਸਬ ਹਸਤ ਅਸਬਾਰੀ, ਮਨ ਤਿਸ ਪ੍ਰਭ ਕੋ ਕਬਹੁ ਨਾ ਬਿਸਾਰੀ। ਜੇ ਪ੍ਰਸਾਦ ਬਾਗ ਮਿਲਕ ਧਨਾ, ਰਾਖ ਪਰੋਏ ਪ੍ਰਭ ਆਪਣੇ ਮਨਾਉ। ਜਿਨ ਤੇਰੀ ਮਨ ਬਣਤ ਬਣਾਈ, ਉਠਤ ਬੈਠਤ ਸਤ ਸਤਿਆਈ। ਤੇ ਸਤਿਆਈ ਜੋ ਇੱਕ ਲਖੈ, ਇਹਾ ਊਹਾ ਤੇਰੀ ਰੱਖੈ। ਜੇ ਪ੍ਰਸਾਦ ਕਰ ਹੈ ਪੁੰਨ ਬਹੁਦਾਨ, ਮਨ ਆਠ ਪਹਿਰ ਕਰ ਤਿਸਕਾ ਧਿਆਨ। ਜੇ ਪ੍ਰਸਾਦ ਤੂੰ ਆਚਾਰ ਬਿਹਾਰੀ, ਤਿਸ ਪ੍ਰਭ ਕੋ ਸਾਥ ਸਾਥ ਚਿਤਾਰੀ। ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਜੇ ਪ੍ਰਸਾਦ ਤੇਰੀ ਨੀ ਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜੇ ਪ੍ਰਸਾਦ ਤੇਰੀ ਪਾਤਰ ਹੈ, ਗੁਰਪ੍ਰਸਾਦ ਨਾਨਕ ਜਸ ਕਹੈ। ਜੇ ਪ੍ਰਸਾਦ ਸੁਣਹਿ ਕਰੁਣਾਦੁ, ਜੇ ਪ੍ਰਸਾਦ ਵੇਖੈ ਬਿਸਮਾਦੁ। ਜੇ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾਉ, ਜੇ ਪ੍ਰਸਾਦ ਸੁਖ ਸਾਹਿ ਜੀ ਬਸਨਾ। ਜੇ ਪ੍ਰਸਾਦ ਹਸਤ ਕਰ ਚਲਾ ਹੈ, ਜੇ ਪ੍ਰਸਾਦ ਸੰਪੂਰਨ ਫਲਾ ਹੈ। ਜੇ ਪ੍ਰਸਾਦ ਪਰਮਗਤ ਪਾਵੈ, ਜੇ ਪ੍ਰਸਾਦ ਸੁਖ ਸਾਹਿ ਸਮਾਵੈ। ਸਭ ਪ੍ਰਭ ਤਿਆਗ ਬਰਕਤ ਲਾਗੋ, ਗੁਰਪ੍ਰਸਾਦ ਨਾਨਕ ਮਨ ਜਾਗੋ। ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨੋ ਬਸਾਰ। ਜੇ ਪ੍ਰਸਾਦ ਤੇਰਾ ਪ੍ਰਤਾਪ ਹਰੇ ਮਨ ਮੂੜ, ਤੂੰ ਤਾ ਕੋ ਜਾਪੋ। ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸਾ ਜਾਨ ਮਨ ਸਦਾ ਹਜੂਰੇ। ਜੇ ਪ੍ਰਸਾਦ ਤੂੰ ਪਾਵੈ ਸਾਚੋ, ਰੇ ਮਨ ਮੇਰੇ ਤੂੰ ਤਾ ਸੁਰਾਚ। ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ। ਆਪ ਜਪੈ ਜਪੈ ਸੋ ਨਾਵੋ, ਆਪ ਗਵਾਏ ਸੋ ਹਰ ਗੁਣ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭ ਦਇਆ ਤੇ ਕਮਲ ਵਿਗਾਸ। ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉੱਤਮ ਹੋਏ। ਸਰਮ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨਾ ਕਿਨੋ ਲਿਆ। ਜਿਤ ਜਿਤ ਲਾਉ ਤਿਤ ਲੱਗੈ ਹਰਨਾਥ, ਨਾਨਕ ਇਨ ਕਹਿ ਕਛੂ ਨਾ ਹਾਸ ਸਲੋਕ। ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸਮੁਕਤਾ ਹੋਏ। ਸੁਣ ਮੀਤਾ ਨਾਨਕ ਬਿਨਵੰਤਾ, ਸਾਧਨਾ ਕੀ ਅਚਰਜ ਕਥਾ। ਅਸ਼ਟਪਦੀ ਸਾਧ ਕੈ ਸੰਗ ਮੁਖ ਉਜਰ ਹੋਤ, ਸਾਧ ਸੰਗ ਮਲ ਸਗਲੀ ਖੋਤ। ਸਾਧਕ ਸੰਗ ਮਿਟੈ ਅਮਾਨ, ਸਾਧਕ ਸੰਗ ਪ੍ਰਗਟੈ ਸੋ ਗਿਆਨ। ਸਾਧ ਕੈ ਸੰਗ ਬੁਝ ਹੈ ਪ੍ਰਭ ਨੇਰਾ, ਸਾਧ ਕੈ ਸੰਗ ਬੁਝ ਹੈ ਪ੍ਰਭ ਨੇਰਾ। ਸਾਧ ਸੰਗ ਸਬੋਤ ਨਬੇਰਾ, ਸਾਧਕ ਸੰਗ ਪਾਇ ਨਾਮ ਰਤਨ। ਸਾਧਕ ਸੰਗ ਇੱਕ ਉੱਪਰ ਯਤਨ, ਸਾਧ ਕੀ ਮਹਿਮਾ ਵਰਣੈ ਕੌਣ ਪ੍ਰਾਣੀ। ਨਾਨਕ ਸਾਧਗੀ ਸੋਭਾ ਪ੍ਰਭਾਹਿ ਸਮਾਨੀ, ਸਾਧਕ ਸੰਗ ਅਗੋਚਰ ਮਿਲਾਇ। ਸਾਧਕ ਸੰਗ ਸਦਾ ਪਰ ਫੁਲਾਇ, ਸਾਧਕ ਸੰਗ ਆਵੈ ਬਸ ਪੰਚਾਂਗ। ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੋਏ ਸਭ ਕੀ।

ਪਾਵੈ ਸਾਧ ਸੰਗ ਬਸਤ ਅਗੋਚਰ ਹੈ ਸਾਧੂ ਕੈ ਸੰਗ ਅਜਰ ਸਹ ਸਾਧਕ ਸੰਗ ਬਸੈ ਥਾਨ ਉੱਚਾਏ ਸਾਧੂ ਕੈ ਸੰਗ ਮਹਿਲ ਪਹੁੰਚਾਏ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਤਨ ਪਾਵੈ ਜਿਸ ਧਨ ਤੇ ਸਭ ਕੋ ਬਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਬ ਥਾਨ ਗਮ ਸਾਧ ਕੈ ਸੰਗ ਸਫਲ ਜਨਮ ਸਾਧ ਕੈ ਸੰਗ ਨਹੀਂ ਕਚ ਕਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧ ਕੈ ਸੰਗ ਕਲੂ ਖਤ ਹਰੈ ਸਾਧ ਕੈ ਸੰਗ ਨਰਕ ਪਰ ਹਰੈ ਸਾਧ ਕੈ ਸੰਗ ਈਹਾ ਊਹਾ ਸੋਹੇਲਾ ਸਾਧ ਸੰਗ ਵਿਚਰਤ ਹਰ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧ ਕੈ ਸੰਗ ਨੰਬਰਤਾ ਜਾਵੈ ਪਾਰ ਬ੍ਰਹਮ ਸਾਧ ਰਿਧ ਵਸੈ ਨਾਨਕ ਸਾਧੂ ਨਾਨਕ ਉਦਰੈ ਸਾਧ ਸੁਣ ਰਸੈ ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨ ਮਨ ਤੇ ਬਿਸਰੈ ਸਾਧ ਸੰਗ ਸਰਪੁਰ ਨਿਸਤਰੈ ਸਾਧਕ ਸੰਗ ਲੱਗੈ ਪ੍ਰਭ ਮੀਠਾ ਸਾਧੂ ਕੈ ਸੰਗ ਘਾਟ ਕਰ ਦੀਠਾ ਸਾਧ ਸੰਗ ਭਏ ਆਗਿਆਕਾਰੀ ਸਾਧ ਸੰਗ ਗਤ ਭਈ ਹਮਾਰੀ ਸਾਧਕ ਸੰਗ ਮਿਟੇ।

ਪ੍ਰਭੇਦ ਨ ਭਾਈ ਸਰਵ ਕਹਿ। ਮਨ ਸਾਚਾ ਮੁਖ ਸਾਚਾ ਸੋਏ, ਅਵਰਨ ਪੇਖੈ ਇਕ ਸਿਮਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪੋ ਜੈਸੇ ਜਲ ਮਹਿ ਕਮਲ ਅਲੇਪੋ। ਬ੍ਰਹਮ ਗਿਆਨੀ ਸਦਾ ਨਿਰਦੋਖੋ ਜੈਸੇ ਸੂਰ ਸਰਬ ਕੋ ਸੁਖ ਹੈ।

ਸੋ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨੋ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਾਈ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕੀਰੀਨਾ ਆਤਮ ਰਸ ਬ੍ਰਹਮ ਗਿਆਨੀ ਕੀਨਾ ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ ਬ੍ਰਹਮ ਗਿਆਨੀ ਤੇ ਕਸ ਬੁਰਾ ਨ ਭਾਇਆ ਬ੍ਰਹਮ ਗਿਆਨੀ ਸਦਾ ਸਾਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉੱਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਤਾਵਤ ਬੰਦਾ ਬ੍ਰਹਮ ਗਿਆਨੀ ਕੈ ਹੋਏ ਸੋ ਭਲਾ ਬ੍ਰਹਮ ਗਿਆਨੀ ਸੋ ਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕੈ ਇਕ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਤ ਜਾਗਤ ਬ੍ਰਹਮ ਗਿਆਨੀ ਅਹੰਗ ਬੁੱਧ ਅਗਤ ਬ੍ਰਹਮ ਗਿਆਨੀ ਕੈ ਮਨ

ਜਾਣੇ ਬ੍ਰਹਮ ਗਿਆਨੀ ਕਾ ਅੰਤਰ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵ ਨਹੀਂ ਮਰਤਾ

ਵੈਸਾ ਅਪਰਸ ਵੈਸਨੋ ਸੋ ਜਿਸ ਉਪਰ ਸੋ ਪ੍ਰਸਾਨੋ ਬਿਸਨ ਕੀ ਮਾਇਆ ਤੇ ਹੋਏ ਭਿੰਨੋ ਕਰਮ ਕਰਤ ਹੋਵੈ ਨਿਹ ਕਰਮ ਇਸ ਵੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਚੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜ ਹੈ ਅਵਰੈ ਨਾਮ ਨਿਜ ਪਾਵੈ ਨਾਨਕੋ ਵੈਸਨੋ ਪਰਮਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਸਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸਾ ਸਗਲਾ ਭਰਮ ਕਰ ਪੂਜਾ ਸਗਲ ਪਾਰ ਬ੍ਰਹਮ ਸਾਧ ਸੰਗ ਪਾਪ ਮਲਕ ਹੋਵੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਅਰ ਪੈ ਬਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮਹਿਸੋਦੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਤ ਕਾ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਤ ਸਵਿਰ ਜੋ ਨ ਆਵੈ ਵੇਦ ਪੁਰਾਣ ਸਿਮਰਤ ਬੂਜੈ ਮੂਲ ਸੂਖਮ ਜਨ ਅਸੂਲ ਚਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਤ ਕੋ ਸਦਾ ਦੇਸ ਬੀਜ ਮੰਤਰ ਸਰਬ

ਗੁਰੂ ਨਾਨਕ ਰਚਨਾ ਪ੍ਰਭ ਰਚੀ ਬਹੁ ਬਿਧਿਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਬਿਹਾਰੀ ਕਈ ਕੋਟ ਭਏ ਤੀਰਥਵਾਸੀ ਕਈ ਕੋਟ ਬਨ ਭ੍ਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਵਿਸਤਰ ਹੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਬ ਕਾ ਵਿਚਾਰੈ ਕਈ ਕੋਟ ਨਵ ਤਨ ਨਾਮ ਧਿਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਭੇਗੇ ਆਤਮਨ ਕੋਰ ਕਈ ਕੋਟ ਪਰ ਦਰਬ ਕੋ ਹਿਰ ਹੈ ਕਈ ਕੋਟ ਪਰ ਦੁਖ ਨ ਕਰ ਹੈ ਕਈ ਕੋਟ ਮਾਇਆ ਸਰਮਾਹੇ ਕਈ ਕੋਟ ਪਰਦੇਸ ਭਰਮਾਹੇ ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਨਾ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਾਵਣ ਪਾਣੀ ਬਸੰਤਰ ਕਈ ਕੋਟ ਦੇਸ ਭੂਮੰਡਲ ਕਈ ਕੋਟ ਸਸਿ ਸੁਰ ਨਖੇਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮੱਗਰੀ ਆਪਣਾ ਸੂਤ ਧਾੜੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪ੍ਰਾਣ ਸਿਮਰਤ ਅਰਸਾਸਤ ਕਈ ਕੋਟ ਕੀ ਰਤਨ ਸਮੁੱਧ ਕਈ ਕੋਟ ਨਾਨਾ ਪ੍ਰਕਾਸ਼ ਜੰਤ ਕਈ ਕੋਟ ਕੀ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਖ ਕਿੰਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮ੍ਰਿਗਾਚ ਸਭ ਤੇ ਨਿਰਾ ਸਭ ਹੂ ਤੇ ਦੂਰ ਨਾਨਕ ਆਪ ਅਲਿਪਤ ਰਹਿਆ ਪਰ ਪੂਰੇ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਹਜੀ ਬਹਿਮਰਾਏ ਕਈ ਕੋਟ ਬਹੁ ਜੋਨੀ ਫਿਰਾਏ ਕਈ ਕੁੜ ਬੈਠਤੀ ਖਾਏ ਕਈ ਕੁੜ ਘਾਲੈ ਥਕ ਪਾਏ ਕਈ ਕੁੜ ਕੀਏ ਧਨਵੰਤ ਕਈ ਕੁੜ ਮਾਇਆ ਮਹਿ ਚਿੰਤ ਜਹਿ ਜਹਿ ਭਾਣਾ ਤਹਿ ਤਹਿ ਰਾਖੇ ਨਾਨਕ ਸਭ ਪ੍ਰਭ ਕੈ ਹਾਥੇ ਕਈ ਕੁੜ ਭਏ ਬੈਰਾਗੀ ਰਾਮ ਨਾਮ ਸੰਗ ਤਿੰਨ ਲਿਬਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮਹਿ ਪਾਰ ਬ੍ਰਹਮ ਲਹੰਤੇ ਕਈ ਕੋਟ ਦਸਨ ਪ੍ਰਪਿਆਸ ਤਿਨਕੋ ਮਿਲਿਓ ਪ੍ਰਭ ਅਮਨਾਸ ਕਈ ਕੋਟ ਮੰਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨਕੋ ਹੋਏ ਆਪਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਵਿਸਥਾਰ ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਏਕੰਕਾਰ ਕਈ ਕੋਟ ਕੀਨੇ ਬਹੁ ਭਾਤ ਪ੍ਰਪਤ ਪ੍ਰਮਾ ਸਮਾਤ ਤਾਕਾ ਅੰਤ ਨ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਲ ਹੈ ਏਕੋ ਨੇਤਰੇ ਕਈ ਕੋਟ ਨਾਮ ਰਸ ਪੀ ਵੈ ਅਮਰ ਭਏ ਸਤ ਸਦ ਹੀ ਜੀ ਵੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਭ ਸੁਖ ਸਹਿ ਸਮਾਵੈ ਆਪਣੇ ਜਨ ਕੋ ਸਾ ਸਾ ਸਮਾਰੇ ਨਾਨਕ ਪਰਮੇਸ਼ਵਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰਣੈ ਜਲ ਥਲ ਮਹੀਅਰ ਸੋਏ ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ ਜੋ ਤਿਸ ਭਾਵੈ ਸੋਈ ਹੋਗ ਖਿਨ ਮਹਿ ਥਾਪ ਥਾਪ ਨੁਹਾਰਾ ਅੰਤ ਨਹੀਂ ਕਿਛ ਬਾਰਾ ਬਾਰਾ ਹੁਕਮੇ ਧਾਰ ਹਥਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਣਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮੈਂ ਰਹਿ ਸਮਾਈ ਪ੍ਰਭਾਵੈ ਮਾਨੁਖ ਗਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ ਪ੍ਰਭਾਵੈ ਬਿਨਸਾਸ ਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਭਾਖੈ ਪ੍ਰਭਾਵੈ ਤਾਂ ਪਤਿ ਤੋਂ ਉਧਾਰੈ ਆਪ ਕਰੈ ਆਪਣ ਵਿਚਾਰੈ ਦੋਹਾ ਸਿਰਿਆ ਕਾ ਆਪ ਸਵਾਮੀ ਖੇਲੈ ਬਿਕਸੈ ਅੰਤਰ ਜਾਮੀ ਜੋ ਭਾਵੈ ਸੋ ਕਰ ਕਰਾਵੈ ਨਾਨਕ ਦ੍ਰਿਸ਼ਟੀ ਅਵਣ ਆਵੈ ਕਾਹੋ ਮਾਨੁਖ ਤੇ ਕਿਆ ਹੋਇਆ ਵੈ ਜੋ ਤਿਸ ਭਾਵੈ ਸੋਈ ਕਰਾਵੈ ਇਸ ਕੈ ਹਾਥ ਹੋਏ ਤਾਂ ਸਭ ਕੁਛ ਲੇ ਜੋ ਤਿਸ ਭਾਵੈ ਸੋਈ ਕਰੇ ਅਣਜਾਣਤ ਬਿਖਿਆ ਮੈਂ ਰਚੈ
ਜੇ ਜਨ ਤੇ ਆਪਣੇ ਆਪ ਬਚੈ ਭਰਮੇ ਭੂਲਾ ਦਹਿ ਦਿਸਤਾ ਵੈ ਨਿਮਖ ਮਾਏ ਚਾਰ ਕੁੰਟ ਫਿਰ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਲੇ ਖਿਨ ਮਹਿ ਨੀਚ ਕੀਟ ਕੋ ਰਾਜੋ ਪਾਰ ਬ੍ਰਹਮ ਗਰੀਬ ਨਿਵਾਜ਼।

ਖਾ ਨਗਨ ਜਗਦੀਸ਼ ਜੀਉ ਪਿੰਡ ਸਭ ਤਸਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆ ਬਣਾਈ ਨਾਨਕ ਜੀਵਾਂ ਦੇ ਪਡਾਈ ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਾਪਰਾ ਜੀਓ ਜੋਤ ਭਾਵੈ ਸੋਈ ਫੁਣ ਥੀਓ ਕਭੂ ਊਚ ਨੀਚ ਮਹਿ ਬਸੈ ਕਭੂ ਸੋਗ ਹਰਖ ਰੰਗ ਹਸੈ ਕਭੂ ਨਿੰਦ ਚਿੰਦ ਵਿਵਹਾਰ ਕਭੂ ਊਪ ਆਕਾਸ਼ ਪਿਆਲ ਕਭੂ ਬੇਤਾ ਬ੍ਰਹਮ ਵਿਚਾਰ ਨਾਨਕ ਆ ਮਿਲਾ ਮਨਹਾਰ ਕਭੂ ਨਿਰਤ ਕਰੈ ਬਹੁ ਭਾਤ ਕਭੂ ਸੋਇ ਰਹਿ ਦਿਨ ਰਾਤ ਕਭੂ ਮਹਾਕ੍ਰੋਧ ਬਿਕਰਾਲ ਕਭੂ ਸਰਬ ਕੀ ਹੋਤ ਨਿਵਾਲ ਕਭੂ ਹੋਏ ਬਹਿ ਬੜ ਰਾਜਾ ਕਭੂ ਫਿਖਾਰੀ ਨੀਚ ਕਾ ਸਾਜਾ ਕਭੂ ਅਵਕੀਰਤ ਮਹਿਆਵੈ ਕਭੂ ਭਲਾ ਭਲਾ ਕਹਾਵੈ ਜੋ ਪ੍ਰਭ ਰਾਖੈ ਤਿਵ ਹੀਰਾ ਹੈ ਗੁਰਪ੍ਰਸਾਦ ਨਾਨਕ ਸੱਚ ਕਹੈ ਕਭੂ ਹੋਏ ਪੰਡਿਤ ਕਰੇ ਬਖਿਆਨ ਕਭੂ ਮੋਨ ਧਾਰੀ ਲਾਵੈ ਤਿਹਾਨ ਕਭੂ ਤਟ ਤੀਰਥ ਇਸ਼ਨਾਨ

ਪਰਮੀਆ ਨਾਨਾ ਰੂਪ ਜਿਉ ਸਵਾਂਗੀ ਦਿਖਾਵੈ ਜੋ ਪ੍ਰਭਾਵੈ ਤਿਨ ਚਾਵੈ ਜੋ ਭਾਵੈ ਸੋਈ ਹੋਏ ਨਾਨਕ ਦੂਜਾ ਅਵਰਨ ਕੋਏ ਕਬੂ ਸਾਧ ਸੰਗਤ ਇਹ ਪਾਵੈ ਉਸ ਸਥਾਨ ਤੇ ਬਹਰਣ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼ ਮਨ ਤਨ ਨਾਮ ਰਤੇ ਇੱਕ ਰੰਗ ਸਦਾ ਬਸੈ ਪਾਰ ਬ੍ਰਹਮ ਕੈ ਸੰਗ ਜੋ ਜਲ ਮੈਂ ਜਲਿਆ ਖਟਾਨਾ ਤਿਉ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਵਨ ਪਾਈ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ ਸੁਖੀ

ਅਸ਼ਟਪਦੀ ਜਿਸਕੈ ਅੰਤਰ ਰਾਜ ਅੰਬਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੈ ਮੈਂ ਜੋਬਨ ਬੰਤ ਸੋ ਹੋਵਤ ਬਿਸਟਾ ਕਾ ਜੰਤੈ ਆਪਸ ਕੋ ਕਰਮ ਬੰਤ ਕਹਾਵੈ ਜਨਮ ਮਰਹਿ ਬਹੁ ਜੋਨ ਪਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧ ਅਗਿਆਨ ਕਰ ਕਿਰਪਾ ਜਿਸਕਾ ਹਿਰਦਾ ਗਰੀਬੀ ਪਸਾਵੈ ਨਾਨਕ ਇਹਾਂ ਮੁਕਤ ਆਗਾ ਸੁਖ ਪਾਵੈ ਧਰਮੰਤਾ ਹੋਏ ਕਰ ਗਰਬਾਵੈ ਤਿਰਣ ਸਮਾਨ ਕੱਛ ਸੰਗ ਨਾ ਜਾਵੈ ਮਾਉ ਲਸਕਰ ਬਹੁ ਲਸਕਰ ਮਾਨੁਖ ਉਪਰ ਕਰੇ ਆਸ ਪਾਲ ਪੀਤਰ ਤਾਕਾ ਹੋਏ ਬਿਨਾਸ ਸਭ ਤੇ ਆਪ ਜਾਣੈ ਬਲਵੰਤ ਖਿਨ ਮਹਿ ਹੋਏ ਜਾਏ ਪਸਮੰਤ ਕਿਸੈ ਨ ਬਧਾਇ ਆਪ ਅਹੰਕਾਰੀ ਧਰਮ ਰਾਜ ਤਿਸ ਕਰੇ ਖਵਾਰੀ ਗੁਰਪ੍ਰਸਾਦ ਜਾ ਕਾ ਮਟੈ ਅਮਹਾਨ ਸੋ ਜਨ ਨਾਨਕ ਦੁਰਗਾ ਪ੍ਰਵਾਨ ਕੋਟ ਕਰਮ ਕਰੈ ਹੋ ਧਾਰੇ ਸ਼ਰਮ ਪਾਵੈ ਸਗਲੇ ਵਿਸਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਪਰੇ ਅਵਤਾਰ ਅਨਕ ਯਤਨ ਕਰ ਆਤਮ ਨਹੀਂ ਦਰਵੈ ਹਰ ਦਰਗਾ ਕੋ ਕੈਸੇ ਗਵੈ ਆਪਸ ਕਉ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਿਆਵੈ ਸਰਬ ਕੀ ਰੇਨ ਜਾ ਕਾ ਮਨ ਹੋਏ

ਇਕੱਠ ਹੋਏ ਤਬ ਸਕੋ ਸੁਕਨਾ ਹੀ ਕੋਈ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮਹਿ ਫਿਰਤਾ ਤਬ ਲਗ ਗਰਭ ਜੋਨ ਮਹਿ ਫਿਰਤਾ ਜਬ ਧਾਰੈ ਕੋ ਬੈਰੀ ਮੀਤ ਤਬ ਲਗ ਨਿਹਚਲ ਨਾਹੀ ਚੀਤੈ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਇ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁਟੈ ਗੁਰਪ੍ਰਸਾਦ ਨਾਨਕ ਹੋ ਛੂਟੈ ਸਹਿਸ ਖੱਟੇ ਲੱਖ ਉੜਤਾਵੈ ਤ੍ਰਿਪਤ ਨਿਆਵੈ ਮਾਇਆ ਪਾਛੈ ਪਾਵੈ ਅਨਕ ਭੋਗ ਵਿਖੇ ਅੰਕੇ ਕਰਾਏ ਨਹਿ ਤ੍ਰਿਪਤਾ।